ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਨੇ ਮਨੁੱਖੀ ਸਮਾਜ ਦੇ ਦੋ ਅੰਗ ਬਣਾਏ ਹਨ। ਇਸ ਵਿੱਚ ਇੱਕ ਮਰਦ ਹੈ ਔਰ ਦੂਸਰਾ ਇਸਤਰੀ ਹੈ। ਮਰਦ ਨੇ ਸੰਤਾਨ ਦਾ ਪਿਤਾ ਬਣਨਾ ਹੈ ਔਰ ਇਸਤਰੀ ਨੇ ਸੰਤਾਨ ਦੀ ਮਾਤਾ ਬਣਨਾ ਹੈ। ਇਸਤਰੀ ਔਰ ਮਰਦ ਦੇ ਇਸ ਸੁਮੇਲ ਨੂੰ ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ, ਆਪਣੇ ਦੱਸੇ ਹੋਏ ਆਗੂ ਦੀ ਰੀਤ ਅਨੁਸਾਰ ਇਸ ਰਸਮ ਨੂੰ ਅਦਾ ਕਰਨ ਦੀ ਜੁਗਤ ਬਣਾਈ ਔਰ ਇਸ ਰਸਮ ਦੇ ਨਾਮ ਵੀ ਵੱਖ ਵੱਖ ਰੱਖ ਦਿੱਤੇ। ਹਿੰਦੂ ਵੀਰ ਇਸ ਰਸਮ ਨੂੰ ਵਿਆਹ ਸ਼ਾਦੀ ਕਹਿੰਦੇ ਹਨ, ਮੁਸਲਮਾਨ ਵੀਰ ਇਸ ਰਸਮ ਨੂੰ ਨਿਕਾਹ ਕਹਿੰਦੇ ਨੇ, ਈਸਾਈ ਵੀਰ ਇਸ ਰਸਮ ਲਈ ਆਮ ਤੌਰ 'ਤੇ ਸ਼ਬਦ ਮੈਰਿਜ ਵਰਤਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤ ਨੇ ਜੋ ਸ਼ਬਦ ਦਿੱਤਾ ਇਸ ਪਵਿੱਤਰ ਰਸਮ ਵਾਸਤੇ ਉਹ ਹੈ ਆਨੰਦ ਕਾਰਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗ੍ਰਿਸ਼ਟ ਦੇ ਮਾਰਗ ਨੂੰ ਬੜੀ ਵੱਡੀ ਪ੍ਰਧਾਨਤਾ ਦਿੱਤੀ ਗਈ ਹੈ। ਭਾਵਾਂ ਕਿ ਆਮ ਤੌਰ 'ਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਗ੍ਰਿਸ਼ਟ ਇੱਕ ਆਸ਼ਰਮ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਦੇ ਅੰਦਰ ਗ੍ਰਿਸ਼ਟ ਨੂੰ ਆਸ਼ਰਮ ਨਹੀਂ, ਗ੍ਰਿਸ਼ਟ ਨੂੰ ਇੱਕ ਧਰਮ ਦੀ ਪਦਵੀ ਦਿੱਤੀ ਅਤੇ ਉਹਨਾਂ ਦਾ ਇਹ ਸ਼ਬਦ, ਉਹਨਾਂ ਦੇ ਇਹ ਲਫਜ਼ ਬੜੇ ਅਰਥ ਭਰਪੂਰਨ ਮੇ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸ਼ਟ ਪ੍ਰਧਾਨ ਹੈ। ਸਭ ਤੋਂ ਪ੍ਰਧਾਨ ਗ੍ਰਿਸ਼ਟ, ਗ੍ਰਿਸ਼ਟ ਨਾਲ ਸ਼ਬਦ ਉਹਨਾਂ ਧਰਮ ਵਰਤੇ, ਕਿਉਂਕਿ ਆਸ਼ਰਮ ਦੇ ਅਸੂਲ ਅਨੁਸਾਰ ਗ੍ਰਿਸ਼ਟ ਦਾ ਸਮਾਂ ਕੇਵਲ 25 ਸਾਲ ਹੈ। ਆਸ਼ਰਮ ਤਬਦੀਲ ਹੋ ਸਕਦਾ ਹੈ, ਪਰ ਧਰਮ ਜਿਹੜਾ ਉਹ ਕਦੀ ਤਬਦੀਲ ਨਹੀਂ ਹੁੰਦਾ। ਗ੍ਰਿਸ਼ਟ ਧਰਮ ਦਾ ਭਾਵ ਹੀ ਇਹ ਵੇ ਕਿ ਮਰਦ ਅਤੇ ਇਸਤਰੀ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਕੱਠੇ ਜੀਣ ਦਾ ਪ੍ਰਣ ਕਰਨਾ ਹੋਵੇ, ਉਸ ਨੂੰ ਤਾਂ ਜ਼ਿੰਦਗੀ ਆਪਣੇ ਅੰਤਲੇ ਸਮੇਂ ਤੱਕ ਨਿਭਾਉਣਾ, ਇਹ ਇੱਕ ਧਰਮ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਮਰਿਆਦਾ ਸਾਨੂੰ ਬਖਸ਼ੀ ਉਸ ਦਾ ਨਾਮ ਆਨੰਦ ਕਾਰਜ। ਆਨੰਦ ਦਾ ਅਖਰੀ ਅਰਥ ਹੈ ਖੇੜਾ, ਕਾਰਜ ਦਾ ਅਰਥ ਹੈ ਕੰਮ। ਉਹ ਕਾਰਜ ਜਿਹਦੇ ਵਿੱਚ ਮਨੁੱਖ ਦੇ ਤਨ ਨੂੰ ਵੀ ਖਿਡਾਓ ਮਿਲੇ ਅਤੇ ਮਨੁੱਖ ਦੇ ਮਨ ਨੂੰ ਵੀ ਖਿਡਾਓ ਮਿਲੇ। ਉਸ ਰਸਮ ਨੂੰ ਅਦਾ ਕਰਨ ਦੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀਆਂ ਹੋਈਆਂ ਲਾਵਾਂ, ਉਹਨਾਂ ਦਾ ਪਾਠ ਕੀਤਾ ਜਾਂਦਾ ਹੈ। ਜਿਸ ਨੇ ਗੁਰਮਤਿ ਵਿੱਚ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ, ਉਸ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹਨੇ ਲਾਵਾਂ ਦਾ ਪਾਠ ਸਰਵਣ ਕਰਨਾ, ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ। ਅਤੇ ਇਹਦਾ ਭਾਵ ਇਹ ਹੈ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਆਪ ਜੀ ਨੂੰ ਸਾਕਸ਼ੀ ਜਾਣ ਕੇ ਅੱਜ ਆਪ ਜੀ ਦੇ ਚਰਨਾਂ ਵਿੱਚ ਪ੍ਰਣ ਕਰਨੇ ਹਾਂ, ਅਰਦਾਸ ਕਰਕੇ ਕਿ ਸਾਡੀ ਜ਼ਿੰਦਗੀ ਦੋਨਾਂ ਦੀ ਅਸੀਂ ਇੱਕ ਦੂਜੇ ਦੇ ਅੰਤਲੇ ਸਮੇਂ ਤੱਕ ਜੀਵਨ ਸਾਥੀ ਬਣੇ ਰਹਾਂਗੇ। ਸਤਿਗੁਰੂ ਨੇ ਫਿਰ ਕਿਰਪਾ ਕੀਤੀ, ਕਹਿਣ ਲੱਗੇ ਜੇ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਇਸ ਗ੍ਰਿਸ਼ਤ ਦਾ ਭਾਵ ਕੇਵਲ ਭੋਗ ਵਿਲਾਸ ਨਹੀਂ, ਤੂੰ ਇਸ ਗ੍ਰਿਸ਼ਤ ਵਿੱਚ ਰਹਿ ਕੇ ਉਸ ਪਰਮ ਆਨੰਦ ਤੱਕ ਪਹੁੰਚਣਾ ਜਿੱਥੇ ਦੁਨੀਆ ਦਾ ਕੋਈ ਦੁੱਖ, ਕੋਈ ਸੁੱਖ, ਕੋਈ ਖਰਗ, ਕੋਈ ਸੋਗ, ਕੋਈ ਖੁਸ਼ੀ, ਕੋਈ ਗਮੀ, ਜਿੱਥੇ ਵੈਰੀ ਮਿੱਤਰ ਵਾਲੀ ਬਿਰਤੀ ਵੀ ਮੁੱਕ ਜਾਏ, ਉਹ ਤੇਰੀ ਮੰਜ਼ਿਲ ਹੈ ਸਹਿਜ। ਸਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਚਾਰ ਲਾਵਾਂ ਜੋ ਉਚਾਰਨ ਕੀਤੀਆਂ ਨੇ। ਪਹਿਲੀ ਲਾਮ ਵਿੱਚ ਹਜ਼ੂਰ ਨੇ ਪ੍ਰਵਿਰਤੀ ਕਰਮ ਦਾ ਜ਼ਿਕਰ ਕੀਤਾ। ਸਾਹਿਬ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਦਜਾਇਆ ਬਲਰਾਮ ਜੀਓ। ਕਿ ਇਹ ਮਨੁੱਖ, ਤੇਰੀ ਜ਼ਿੰਦਗੀ ਵਿੱਚ ਪ੍ਰਵਿਰਤੀ ਕਰਮ ਹੋਣਾ ਅਤ ਜ਼ਰੂਰੀ ਹੈ। ਪ੍ਰਵਿਰਤੀ ਕਰਮ ਦਾ ਭਾਵ ਇੱਥੇ ਕੇਵਲ ਇਹ ਨਹੀਂ ਕਿ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਕੇ ਦੁਨੀਆ ਦਾ ਮੌਜ ਮੇਲਾ ਮਾਨਣਾ, ਪ੍ਰਵਿਰਤੀ ਕਰਮ ਦਾ ਅਰਥ ਹੈ ਕਿ ਤੇਰੀ ਜ਼ਿੰਦਗੀ ਦਾ ਪਹਿਲਾ ਪੜਾਅ, ਤੇਰੇ ਜੀਵਨ ਦੀ ਪਹਿਲੀ ਲਾਮ ਜਿਹੜੀ ਹੈ ਉਹ ਪਰਮੇਸ਼ਵਰ ਦੇ ਚਰਨਾਂ ਵੀ ਜੁੜਨਾ, ਧਰਮ ਨੂੰ ਕਮਾਉਣਾ ਹੀ ਪ੍ਰਵਿਰਤੀ ਕਰਮ ਹੈ।
ਸਾਹਿਬ ਗੁਰੂ ਰਾਮਦਾਸ ਕਹਿੰਦੇ ਨੇ ਪ੍ਰਵਿਰਤੀ ਕਰਮ ਦਾ ਭਾਵ ਕਿ ਆਪਣੀ ਜ਼ਿੰਦਗੀ ਦਾ ਆਸਰਾ ਤੂੰ ਬਾਣੀ ਨੂੰ ਬਣਾ ਲਈ, ਆਪਣੇ ਜੀਵਨ ਦਾ ਆਸਰਾ ਕੇਵਲ ਤੂੰ ਨਾਮ ਨੂੰ ਬਣਾਈ, ਅਤੇ ਜਦੋਂ ਨਾਮ ਨੂੰ ਦ੍ਰਿੜ ਕਰੇਗਾ ਅੰਦਰ ਦੇ ਪਾਪ ਕੁਕਰਮਾਂ ਦਾ ਨਾਸ਼ ਹੋਵੇਗਾ, ਇਹ ਤੇਰੇ ਜੀਵਨ ਦੀ ਪਹਿਲੀ ਲਾਂਭ ਹੈ। ਸਾਹਿਬ ਕਹਿੰਦੇ ਨੇ ਕਿ ਜਦੋਂ ਧਰਮ ਵਿੱਚ ਕੋਈ ਪ੍ਰਵਿਰਤ ਹੁੰਦਾ ਹੈ, ਬਾਣੀ ਸਿਮਰਨ ਨਾਮ ਨਾਲ ਜੁੜਦਾ ਹੈ, ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਦਾ ਹੈ, ਉਦੋਂ ਮਨ ਵਿੱਚੋਂ ਇੱਕ ਆਵਾਜ਼ ਉੱਠਦੀ ਹੈ ਕੀਰਤਨ ਦੇ ਸ਼ਬਦ ਰਾਹੀਂ, ਬਾਣੀ ਦੀ ਵਿਚਾਰ ਰਾਹੀਂ, ਕਿ ਇਸ ਜ਼ਿੰਦਗੀ ਵਿੱਚ ਸਹਿਜ ਤਾਂ ਆਉਣਾ ਜੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਵੇ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਧਰਮ ਦੇ ਕੰਮਾਂ ਵਿੱਚ ਪ੍ਰਵਿਰਤ ਹੋਵੇ ਤਾਂ ਉਸ ਦੇ ਜੀਵਨ ਵਿੱਚ ਦੂਸਰੀ ਤਬਦੀਲੀ ਇਹ ਵੇ ਕਿ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਅਤੇ ਸਤਿਗੁਰੂ ਨੇ ਕਿਰਪਾ ਕਰ ਇਸ ਜੀਵ ਨੂੰ ਮਨੁੱਖੇ ਚਾਹੇ ਇਸਤਰੀ ਹੈ ਇਸ ਨੂੰ ਉਸ ਪਰਮ ਪੁਰਖ ਵਿੱਚ ਲੀਨ ਕਰ ਦੇਣ। ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਅੰਦਰ ਨਿਰਭੈਤਾ ਆ ਗਈ, ਮਾਲਕ ਦੀ ਕਿਰਪਾ ਨਾਲ ਹਉਮੈ ਦੀ ਮਹਿਲ ਚਲੀ ਗਈ। ਜਦੋਂ ਅੰਦਰ ਹਿਰਦਾ ਪਵਿੱਤਰ ਹੋ ਗਿਆ ਤਾਂ ਸਾਹਿਬ ਕਹਿੰਦੇ ਨੇ ਫਿਰ ਜ਼ਿੰਦਗੀ ਵਿੱਚ ਤੀਸਰੀ ਲਾਮ ਉਹ ਸੀ ਬੈਰਾਗ। ਜੇ ਧਰਮ ਕਮਾਏ ਸਤਿਗੁਰੂ ਦੀ ਪ੍ਰਾਪਤੀ ਹੋ ਜਾਏ, ਅਤੇ ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤਾਂ ਸੰਸਾਰ ਵਿੱਚ ਰਹਿੰਦਿਆਂ ਉਪਰਾਮਤਾ ਜ਼ਰੂਰੀ ਹੈ, ਪਰ ਇਸ ਬੈਰਾਗ ਦਾ ਭਾਵ ਨਿਰਾਸ਼ਾਵਾਦੀ ਨਹੀਂ, ਇਸ ਬੈਰਾਗ ਦੇ ਨਾਲ ਤੇਰੇ ਹਿਰਦੇ ਵਿੱਚ ਪ੍ਰਭੂ ਨੂੰ ਮਿਲਣ ਵਾਸਤੇ ਅਨੁਰਾਗ ਵੀ ਪੈਦਾ ਹੋਵੇ। ਸਤਿਗੁਰੂ ਨੇ ਤੀਸਰੀ ਲਾਮ ਵਿੱਚ ਬਖਸ਼ਿਸ਼ ਕੀਤੀ, ਹਰ ਤੀਜੜੀ ਲਾਮ ਮਨ ਚਾਓ ਪਿਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਬਲਰਾਮ ਜੀਓ। ਜਦੋਂ ਸਤਿਗੁਰੂ ਨੂੰ ਮਿਲੇ, ਨਾਮ ਦਾ ਅਭਿਆਸ ਕੀਤਾ, ਅੰਦਰ ਬੈਰਾਗ ਦੀ ਕਾਂਗ ਉੱਠੀ ਅਤੇ ਬੈਰਾਗ ਦੇ ਇੱਕ ਇੱਕ ਆਂਸੂ ਨੇ ਮਨੁੱਖ ਦੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਦਿੱਤਾ। ਹਜ਼ੂਰ ਕਹਿੰਦੇ ਨੇ ਬੈਰਾਗ ਤੋਂ ਬਾਅਦ ਫਿਰ ਚੌਥੀ ਜੋ ਕਿਰਪਾ ਹੁੰਦੀ ਹੈ ਉਹ ਜੀਵਨ ਵਿੱਚ ਸਹਿਜ ਹੈ। ਹਜ਼ੂਰ ਕਿਰਪਾ ਕਰਦੇ ਨੇ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਬੈਰਾਗ ਤੋਂ ਬਾਅਦ ਸਹਿਜ ਦੀ ਅਵਸਥਾ ਹੈ, ਉਹ ਅਵਸਥਾ ਜਿਹਦੇ ਵਿੱਚ ਮਨ ਨੂੰ ਵੀ ਸੁੱਖ ਮਿਲੇ ਤਨ ਨੂੰ ਵੀ ਸੁੱਖ ਮਿਲੇ, ਉਹ ਅਵਸਥਾ ਜਿਹਦੇ ਅੰਦਰ ਪੂਰਨ ਖੜਾਓ ਹੋ ਜਾਏ, ਜਿਸ ਕਰਕੇ ਅੰਦਰ ਜੀਵਨ ਦੇ ਰੂਹਾਨੀਅਤ ਦੀ ਰਹਿਮਤ ਹੋ ਜਾਏ। ਸਤਿਗੁਰੂ ਨੇ ਸਹਿਜ ਦਾ ਭਾਵ ਕੇਵਲ ਦੋ ਚਾਰ ਘੜੀਆਂ ਮਨ ਦਾ ਟਿਕਣਾ ਨਹੀਂ, ਸਹਿਜ ਅਵਸਥਾ ਦਾ ਭਾਵ ਹੈ ਕਿ ਉਹ ਪਰਮ ਆਨੰਦ ਜਿਹਦੇ ਵਿੱਚ ਆ ਕੇ ਦੁੱਖ ਆਵੇ ਅਤੇ ਦੁੱਖ ਵਿਆਪੇ ਨਾ, ਸੁੱਖ ਆਵੇ ਤਾਂ ਸਾਈਂ ਭੁੱਲੇ ਨਾ, ਜਿੱਥੇ ਦੁਨੀਆਂ ਦੀ ਤ੍ਰਿਸ਼ਨਾ ਭੁੱਖ ਕੋਈ ਵੀ ਸਤਾਏ ਨਾ, ਉਸ ਪਰਮ ਅਵਸਥਾ ਨੂੰ ਸਹਿਜ ਅਵਸਥਾ ਕਿਹਾ ਜਾਂਦਾ। ਸਤਿਗੁਰੂ ਨੇ ਇਸੇ ਅਵਸਥਾ ਵਿੱਚ ਜ਼ਿਕਰ ਕੀਤਾ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਤਿੱਥੈ ਓਂਗ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਧੰਨ ਗੁਰੂ ਰਾਮਦਾਸ ਜੀ ਦੇ ਇਹ ਪਾਵਨ ਪਵਿੱਤਰ ਬਚਨ ਆਪ ਜੀ ਨੂੰ ਸਿੱਖ ਪੰਥ ਦੇ ਮਹਾਨ ਕੀਰਤਨੀਏ ਜਿਨ੍ਹਾਂ ਉੱਪਰ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਰਵਣ ਕਰਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨੇ ਆਈਆਂ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਹੋ ਸ਼ਬਦ ਤਰੋਪੀ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਣਹਦ ਵਾਜੇ ਅਣਦ ਸੁਨਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ ਆ ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ ਆ ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਦਿਆਂ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ ਦੇ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਧ ਬੰਧ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਆ ਰਹੇ ਨਾ ਚਰਾਏ ਗਏ, ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ। ਪੰਜਾਂ ਤਖਤਾਂ ਸੁਰਤ ਗੁਰਦੁਆਰੇ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ। ਪ੍ਰਥਮੇ ਸੁਰਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸੁਰਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿ ਆਵੈ, ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਾਹ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਖ ਦੇਖ ਫਤਿਹ, ਵਿਰਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲਣਾ ਜੀ। ਵਾਹ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦਾਰ, ਸੇਵਾ ਸੰਭਾਲ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ, ਹੇ ਨਿਮਾਣਿਆਂ ਦੇ ਮਾਣ, ਨਿਤਾਣੇ ਤਾਂ ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਮਾਂ ਬਾਪ ਅਨੁਸਾਰ ਸੱਚੇ ਪਾਤਸ਼ਾਹ ਜੀਓ, ਜਿਹਾ ਚਿਰੀ ਲਿਖਿਆ ਤਿਹਾ ਹੁਕ ਕਮਾਏ, ਘੱਲੇ ਆਵੇ ਨਾਨਕਾ ਸਿੱਧੀ ਉੱਠੀ ਜਾਏ, ਦੇ ਮਾਂ ਬਾਪ ਅਨੁਸਾਰ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਦਰਕਾਰ ਦੇ ਸੇਵਕ ਭਾਈ ਸਵਰਗਵਾਸ ਸਵਰਨ ਸਿੰਘ ਸੱਚੇ ਪਾਤਸ਼ਾਹ ਜੀਓ ਤੁੰਗ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀਓ ਪਿਛਲੀ ਦਿਨੀ ਸੱਚੇ ਪਾਤਸ਼ਾਹ ਜੀ ਆਪ ਜੀ ਚਰਨਾਂ ਵਿੱਚ ਜਾਣ ਨੂੰ ਅੱਜੇ ਸੱਚੇ ਪਾਤਸ਼ਾਹ ਜੀਓ, ਉਹਨਾਂ ਦੇ ਸਮੂਹ ਪਰਿਵਾਰ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਧਰਮ ਪਤਨੀ ਗੁਰਮੇਲ ਕੌਰ ਤੁੰਗ ਜੀ ਸੱਚੇ ਪਾਤਸ਼ਾਹ ਜੀ, ਉਹ ਸਮੂਹ ਤੁੰਗ ਪਰਿਵਾਰ ਰਲ ਕੇ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਉਹ ਸ਼੍ਰੀ ਅਖੰਡ ਪਾਠ ਸਾਹਿਬ ਕਰਨ ਦੀ ਆਗਿਆ ਬਖਸ਼ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਉਹ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਜੀ। ਅੱਖਰਵਾਦ ਘੜ ਭੁੱਲ ਚੁੱਕ ਮਾਫ਼ ਕਰਨੀ ਜੀ। ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਸੇਵਾ ਕਰਨ ਦੀ ਸੱਚੇ ਪਾਤਸ਼ਾਹ ਜੀ ਉਹ ਬਲ ਬੁੱਧੀ ਸਮਰਥਾ ਬਖਸ਼ਣੀ। ਆਪ ਜੀ ਦੇ ਹਜ਼ੂਰ ਸੱਚੇ ਪਾਤਸ਼ਾਹ ਜੀ ਭੱਟ ਸਿੰਘ ਜੀ ਤਿਆਰ ਹਨ ਮਹਾਰਾਜ ਜੀ, ਉਹ ਆਪ ਜੀ ਸਮੂਹ ਹੀ ਸਿੰਘਾਂ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਜੀ ਅਖੰਡ ਪਾਠ ਸਾਹਿਬ ਦੀ ਸੇਵਾ ਆਪ ਹੀ ਲੈਣ ਆਏ ਜੀ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਕਰਨਾ। ਸੱਚੇ ਪਾਤਸ਼ਾਹ ਜੀ ਉਹ ਕੀਤਾ ਹੋਇਆ ਪ੍ਰਵਾਨ ਪ੍ਰਸ਼ਾਦ ਸੱਚੇ ਪਾਤਸ਼ਾਹ ਜੀ ਆਪ ਜੀ ਸੂਸਵਾ ਸੰਗ ਵਿੱਚ ਵਰਤੇ ਜੋ ਵੀ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਜੀ। ਹੁਣ ਕਰੋ ਕਿਰਪਾ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਹੁਕਮਨਾਮਾ ਬਖਸ਼ ਕੇ ਸੱਚੇ ਪਾਤਸ਼ਾਹ ਜੀ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਕਰਨ ਦੀ ਆਗਿਆ ਬਖਸ਼ੋ। ਧੰਨ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਈਸੋ ਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਮਹਿ, ਜੁਗਾਦਿਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵ ਨਮਹਿ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਰ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸਮ ਪਰੇ ਕੈ, ਨਾਮ ਜਪਤ ਅਗਨ ਤਨਿਕੈ। ਬੇਦ ਪੁਰਾਨ ਸਿਮਰਤ ਸੁਤ ਆਖਿਰ, ਕੀਨੇ ਰਾਮ ਨਾਮ ਇੱਕ ਆਖਿਰ। ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮੈਂ ਮਗਨੀ ਨਾ ਆਵੈ। ਆਖੀਏ ਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨ ਸਹਿ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛੁ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਂਦੇ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰ ਮਿਨਦਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਾਨਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਤੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਨ ਜਾਏ, ਅੰਮ੍ਰਿਤ ਨਾਮ ਰਿਤ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸ ਦਸਾਂ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਿਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਭਿਨਾਸੀ। ਸਿਮਰਨ ਤੇ ਲਾਗ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਦਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁੱਖ ਸੁਹਾਵੇ, ਪ੍ਰਭ ਕੋ ਸਿਮਰੈ ਦਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਣਦਕ ਹਨੇਰੇ, ਪ੍ਰਭ ਕੋ ਸਿਮਰੈ ਵਸੈ ਹਰ ਨੇਰੇ।

ਸਿੱਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਅਨਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ।

ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪ ਪਰੈ ਨਾ ਭੰਗ ਹਰ ਕਾ ਨਾਮ ਜਿੰਦਗੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਟਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਹੋਤ ਪੋਤ ਜਨ ਹਰ ਰਸ ਰਾਤੇ ਸੁਰ ਸਮਾਦ ਨਾਮ ਰਸਮਾਤੇ ਹਰ ਦੁਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਾਵ ਕਰੇ ਨਾਨਕ ਜਨ ਸੰਗੇ ਤੇ ਤਰੇ ਪਾਰ ਜਾਤਿ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਦਰਿਤ ਬਸੈ ਸੰਤ ਵਰਤਾਪ ਦੁਖ ਸਭ ਨਸੈ ਸੰਤ ਕਾ ਸੰਗ ਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਕੋ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵ ਜਨ ਕੋਏ ਸਰੋਕ ਬਹੁ ਸ਼ਾਸਤਰ ਬਹੁ ਸਿਮਰਤੇ ਭੇਖੇ ਸਰਬ ਟਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਭੋਲੇ ਅਸ਼ਟਪਦੀ ਜਾਪ ਤਾਪ ਗਿਆਨ ਸਵ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਵਰਮ ਧਰਮ ਕਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਿਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੇ ਵਰਤਨੇ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨਾ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸੁਰ ਥੀਵੈ ਅਗਨ ਮਾਇ ਹੋਮਤ ਪਰਾਨ ਕਨਕ ਅਸਵ ਹੈ ਬਰ ਭੂਮਦਾ ਨਿਓਲੇ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਮ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਕਦ ਪਾਹੇ ਮਨ ਕਾਮਨਾ ਤੀਰਥ ਤੇ ਛੁਟੈ ਗਰਬ ਗੁਮਾਨ ਨਾ ਮਾਤੇ ਹੁਟੈ ਸੂਰ ਕਰੈ ਦਿਨ ਅਰ ਰਾਤ ਮਨ ਕੀ ਮੈਲ ਨਾ ਥਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਗਭੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਨੀਤ ਸ਼ੁੱਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਾ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਦ੍ਰਿਸ਼ ਨਾ ਦ੍ਰਾਪੈ ਵੇਖ ਅਨੇਕ ਅਗਨੇ ਬੁਝੈ ਕੋਟ ਬਾਪ ਦਰਗਾਹ ਨੇ ਸੁਜੈ ਛੂਟ ਸਨਾਹੀ ਉਹ ਬਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸੈਰ ਸਪਾਇ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹਾਂ ਮੈਂ

ਘਰ ਨਗਰਾਵਨ ਹਰ ਸਾਮੇ ਸਕਲ ਘਟਾ ਕੇ ਅੰਦਰ ਜਾਵੇਂ। ਆਪਣੇ ਗਤ ਬਿਦ ਜਾਣੋ ਆਪੇ ਆਪਣਾ ਸੰਗ ਆਪ ਬਰਬਰਾ ਅਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਦਮ ਕਰਿਆ ਸਾਹ ਸੁਦਰ ਮਤ ਮਨ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਣੀ ਸਗਲ ਥਾਂ ਤੇ ਉਤਮ ਥਾਨ ਨਾਨਕ ਜੇ ਕੱਟ ਵਸੈ ਹਰ ਨਾਮ ਸਲੋਕ ਨਿਰਗੁਨਿਆਰਿਆਨਿਆ ਸੋ ਪ੍ਰਭ ਸਦਾ ਸੰਭਾਲ ਜਨ ਕੀਆ ਤਿਸ ਚੀਤ ਰੱਖ ਨਾਨਕ ਨੇ ਭੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਣੇ ਕਵਨ ਮੂਲ ਤੇ ਕਵਨ ਦੁਸ਼ਟਾਨੇ ਜਿਨ ਤੂੰ ਸਾੜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਉਭਾਰਿਆ ਬਾਰ ਵਿਵਸਥਾ ਤੁਜੈ ਪਿਆਰੇ ਦੂਤ ਹਰ ਜੋਗਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਗ ਸੈਨ ਮੁਖਿਆ ਪਿਆ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਪੂਜੈ ਬਖਸ਼ ਲਿਹ ਤਾ ਨਾਨਕ ਸੀ ਜੈ ਜੇ ਪ੍ਰਸਾਦ ਹਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਿਣਤਾ ਸੰਘ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖ ਤਏ ਪਵਨ ਭਾਵ ਕਾ ਮੁਲਾ ਹੇ ਪ੍ਰਸਾਦ ਭੋਗਿਆ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਪ ਕਰਨ ਨਿਤ ਰਸਨਤ ਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹ ਪ੍ਰਭ ਆਪੇ ਆਦੰਤ ਚੂਰਾ ਕਨਹਾਰ ਤਿਸੋ ਪ੍ਰੀਤ ਨ ਕਰੈ ਗਵਾਨ ਜਾ ਕੇ ਸੇਵਾ ਨਭ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਹਜੂਰੇ ਤਾ ਕੋ ਅੰਧਾ ਜਾਣਤ ਤੂਰੇ ਜਾ ਕੇ ਟਹਿਲ ਪਾਵੈ ਦਰਗਾਹ ਮਤ ਸਹਿਬ ਸਾਰੇ ਮੁਕਤ ਜਾਣ ਸਦਾ ਸਦਾ ਇਹ ਫੁੱਲ ਨਹਾਰ ਨਾਨਕ ਰੱਖ ਨਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮ ਮੰਨੈ ਜੋ ਹੋਵਣ ਸੋ ਦੂਰ ਪੁਰਾਣੈ ਛੋੜ ਜਾਇ ਤਿਸਕਾ ਸ਼ਰਮ ਕਰੈ ਸੰਗ ਸਾਜ ਤਿਸ ਪਰ ਹਰੈ ਚੰਦਨ ਲੈ ਬੋਤਾਰੈ ਧੋਏ ਗਰਤਵ ਪ੍ਰੀਤ ਭਥਨ ਸੰਗ ਹੋਏ ਅੰਧ ਕੁਪਮੈ ਪਦਤ ਬਿਗਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੋਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਰ ਮਰ ਮਾਇਆ ਛਪ ਛ ਨਾਹੇ ਗਛ ਕਰੈ ਛਿਪਾਇਆ ਬਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪ ਲੋਭ ਸਮਾਨ ਅੰਤਰ ਅਗਨ ਬਾਹਰ ਤੁਨ ਸੁਆਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤਿਜਨ ਸਿਰ ਸਮਾਤ ਸੁਨਹੁੰਦਾ ਕੈਸੇ ਮਾਰਗ ਵਾਵੈ ਕਰ ਗੈ ਲਿਹੋ ਉੜ ਨਿਭਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸ ਕਹੀਏ ਤਾ ਸਮਝੈ ਪੂਰਾ ਕਹਾਂ ਬਸਨ ਪਦ ਗਾਵੈ ਗੁੰਗੋ ਜਤਨ ਕਰੈ ਤਾਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਹਾਂ ਉਸ ਪਵਨ ਕਰਤਾਰ ਪ੍ਰਣਾਮ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੇ ਕਿਰਪਾ ਤਰੈ ਸੰਗ ਸਾਹਿ ਸੋ ਆਪ ਨਚੀਤ ਜੋ ਬੈਰਾਈ ਤਾ ਸਿਉ ਬ੍ਰੀਤ ਬਲੂਆ ਕੇ ਕਰੇ ਪੀਤਰ ਵਸੈ ਅੰਧ ਕੇ ਨਮਾਇਆ ਰੰਗ ਰਸੈ ਦ੍ਰਿੜਕਰ ਮਾਨੈ ਮਨ ਹੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਰੋਗ ਧਰੋ ਹੇ ਆਹੋ ਜੁਗਤ ਬਿਹਾਨ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜੀਵ ਪੜਸ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਹਨੇਰੇ ਕੋ ਨਾ ਜਾਣੈ ਤੁਮਰਾ ਤੂੰ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੋਤਰ ਧਾਰੇ ਤੁਮ ਤੇ ਹੋਏ ਸੋ ਆਗਿਆਕਾਰੇ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾ ਗਿਆਨ ਸੁਆਏ ਨਾਨਕ ਖੂਨਾ ਸਿਜੇ ਬਿਨ ਨਾਵੇ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਚੈ ਪਾਵੇ।

ਰਾਜਾ ਕਹਿਮਨ ਲਾਗਾ ਪ੍ਰਭ ਮੀਠਾ ਸਰ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਤੋਖ ਨਾਨਕ ਤਿਨ ਪਾਇਆ ਅਗੰਤ ਸ਼ਾਪਨੀ ਦੇ ਰਾਸ ਖਾਤ ਬੀਰਤ ਵਰਤੇ ਅਣਦੂ ਰਾਸ ਆਪਣੀ ਮਨ ਕਛ ਪਾਠ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਵਸਤ ਜਿਸ ਆਗਿਆ ਰੱਖੇ ਪ੍ਰਭ ਕੀ ਆਗਿਆ ਮਨ ਹੈ ਮਾਥੇ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇ ਹਾਲ ਅਨਕ ਪਾਤ ਮਾਇਆ ਕੇ ਹਿਤ ਸਹਿ ਪਰ ਹੋਵਤ ਜਾਨ ਨੇਤ ਬਿਰਖ ਕੇ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਬਟਤਾਵੈ ਜੋ ਦੀ ਸਹਿ ਸੋ ਚਲ ਅਨਹਾਰ ਲਭਟ ਰਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਤਾ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਇ ਕਰ ਕਿਰਪਾ ਨਾਨਕ ਆਪ ਲੈ ਲਾਇ ਮਿਥਿਆ ਤਨ ਧਨ ਕੁਟੰਬ ਸਭਾਇ ਮਿਥਿਆ ਹਮੈ ਮਮਤਾ ਮਾਇਆ ਮਿਥਿਆ ਰਾਜ ਜੋ ਬਿਨ ਧਨ ਮਾਲ ਮਿਥਿਆ ਕੌਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇ ਬੇਗ ਹਸਤਾ ਮਿਥਿਆ ਥੋ ਮੋਹ ਅਭਿਮਾਨ ਮਿਥਿਆ ਬੁਸੂਬਰ ਕਰਤ ਅਭਿਮਾਨ ਅਸਥਿਰ ਭਗਤ ਸਾਧਗੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕਉ ਹਿਰੈ ਮਿਥਿਆ ਨੇਤਰ ਪੇਖਤ ਪਰ ਤੇ ਰੁਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚੰਨ ਪਰ ਵਿਕਾਰ ਕੋਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਾਨੇ ਪਰ ਉਪਕਾਰਾ ਮਿਥਿਆ ਪਾਸ ਰੇਤ ਵਿਕਾਰਾ ਬਿਨ ਬੂਝੇ ਮਿਥਿਆ ਸਫੈ ਸਫਲ ਤੇ ਨਾਨਕ ਹਰ ਨਾਮ ਲਏ ਬਿਰਥੀ ਸਵਾਗਤ ਗਿਆ ਜਾ ਸਾਧ ਬਿਨਾ ਕਹਿ ਹੋ ਬਦ ਸੋਚਾ ਬਿਰਥਾ ਨਾ ਬਿਨਾ ਦਿਨ ਅੰਧ ਮੁਖਤਾ ਆਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਗ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘੱਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤਾ ਬਰ ਕਛ ਗਾਬਰ ਕਮਾਵਤ ਮਾਨੇ ਪ੍ਰੇਤ ਮੁਖੋ ਗੰਢ ਲਾਵਤ ਜਨ ਨਿਹਾਲ ਪ੍ਰਭੂ ਪਰਭੀਨ ਬਾਹਰ ਪੇਖ ਨਾ ਕਾਹੋ ਪੀਨ ਅਬਰ ਪੁਰੇ ਸਹਿ ਆਪ ਨਾ ਕਰੇ ਆਪਤ ਜਾਪਤ ਜਨ ਮੈਂ ਮਰੈ ਜਿਸ ਕੈ ਅੰਦਰ ਵਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਫਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਾ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤਨ ਫੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਹ ਪਾਪ ਸਿਆਂ ਬ ਸਬਲ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵਤ ਸਰੇ ਲੜਦਾਏ ਥਾਂ ਤੰਤ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰਿ ਸਰੋਕ ਕਾਮ ਗੋਦਰ ਲੋਭ ਮੋਹ ਬਿਨ ਸਜਾਇਓ ਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਂ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਭਰਮ ਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸ ਇਤਿਹਾਸ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੁਖ ਸੁਖ ਪਸੰਨਾ ਆਠ ਭੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆ ਬਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਰਡਾਵੈ ਤਿਸ ਤਿਆਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਰ ਸੋਈ ਜੈ ਮਨ ਆਠ ਬਹਿਰਤਾ ਕਾ ਰਸ ਗਾ ਵੀ ਜੈ ਜੇ ਪ੍ਰਸਾਦ ਤੁਡ ਸਭ ਕੋ ਮਾਨ ਮੁਕਤਾ ਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਗ ਤੋ ਧਰ ਗੈ ਮਨ ਪਾਵੈ ਨਾਨਕ ਪਸੇਤੀ ਕਰ ਜਾਵੈ ਜੇ ਪ੍ਰਸਾਦ ਆਰੋਗ ਅੰਚਨ ਦੇਹੀ ਲਿਵ ਲਾਭ ਹੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਗੈਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਠਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭੂ ਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਆਪੋਖਨ ਪੈਰੀ ਜੈ ਮਨ ਤੇ ਸਿਮਰਤ ਕੀ ਆਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰ ਜੇ ਪ੍ਰਸਾਦ ਭਾਗ ਮਨ ਕਥਨਾ ਰਾਮ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਸਹਿ ਧਿਆਇ ਸਹਿ ਧਿਆਇ ਜੋ ਇਕ ਲਖੈ ਇਹਾ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆੜ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰਿ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਤਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਗਹਿ ਜੇ ਪ੍ਰਸਾਦ ਕਸੁਨੈ ਕਰਨ ਨਾਲ ਜੇ ਪ੍ਰਸਾਦ ਵੇਖੈ ਵਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲਨ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵ ਜੇ ਪ੍ਰਸਾਦ ਸੁਖ ਸਹਿ ਸੰਭਾਵ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਅਨੁਸਾਰ ਤਿਸ ਪ੍ਰਭ ਕਾ ਮੂਲ ਨਾਮ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਦੋਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰ ਤਿਸ ਜਾਨ ਮਨ ਸਦਾ ਹਜੂਰ ਜੇ ਪ੍ਰਸਾਦ ਉਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪੈ ਜਪੈ ਸੋ ਨਾ ਆਪ ਗਾਵੈ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਗਮਨ ਬਿਗਾਸ ਪ੍ਰਭ ਸੁਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਦੇ ਮਾਤੋਤਮ ਹੋਏ
ਸਾਰ ਬਿਰਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂੰ ਲਿਆ ਜੇ ਤੇਰੇ ਤੋਂ ਲਾਭ ਹੋ ਤੇ ਤੇਰਾ ਕਿਆ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹੱਥ ਸਲੋਕ ਅਗਮ ਗਾਦ ਪਾ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ ਸੁਨਮੀਤਾ ਨਾਨਕ ਮਿਲ ਬੰਤਾ ਸਾਧ ਜਨਾ ਕੀ ਅਤਰ ਜਗਤਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸੁਗਰੀ ਖੋਤ ਸਾਧਕ ਸੰਗ ਮਟੈ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਹੋਜੈ ਪ੍ਰਭ ਨੀਰਾ ਸਾਧ ਸੰਗ ਹੋਤ ਸਭ ਹੋਤ ਨਿਬੇਰਾ ਸਾਧਕ ਸੰਗ ਪਾਇਆ ਨਾਮ ਰਤਨ ਸਾਧਕ ਸੰਗ ਏਕ ਉਪਰ ਯਤਨ ਸਾਧਕੀ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਇ ਸਮਾਨੀ ਸਾਧਕ ਸੰਗ ਅਗੋਚਰ ਮਿਲਿਆ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਥੂ ਥਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਾਪਨੀਤ ਸਾਧ ਸੰਗ ਕਿਸਨੇ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਬੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਾਂ ਤਾਪ ਸਾਧਕ ਸੰਗ ਤਰਿਆ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਵਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਧਨ ਮਿਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਭਾਵ ਜਿਸਥਾਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕ ਹਾਲ ਦਰਸ਼ਨ ਭੇਟ ਤੋਹ ਨਿਹਾਲ ਸਾਧਕ ਸੰਗ ਕੁਲੋਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾ ਉਹਾਂ ਸੁਹਿਲਾ ਸਾਧ ਸੰਗ ਵਿਛੜਤ ਹਰ ਮੇਲਾ ਜੋ ਇੱਛੈ ਸੋਏ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਦ ਰਮ ਸਾਧ ਰਿਜ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰਬ ਨਿਸਰੈ ਸਾਧੂ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਿਆ ਕੈ ਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਬੇਟੇ ਸੰਜੋਗ ਸਾਧਕੀ ਮਹਿਮਾ ਬੇਦਨਾ ਜਾਣੇ ਜੇਤਾ ਸੁਨੇ ਦਿੱਤਾ ਬਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਤੂਰੇ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਆਦਿ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੜਤੇ ਮੂਚੀ ਊਚੀ ਸਾਧਕੀ ਸੋਭਾ ਉੜਤੇ ਊਚੀ ਸਾਧਕੀ ਸੋਭਾ ਮੂੜਤੇ ਮੂਚੀ ਸਾਧ

ਨਾਨਕ ਹੀ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤਲਪ ਭਾਨ, ਬ੍ਰਹਮ ਗਿਆਨੀ ਕੈ ਧੀਰਜ ਏਕ ਜੇ ਵਸੁਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਹੈ ਗੁਨਾਹ ਨਾਨਕ ਜਿਵੇਂ ਭਾਵ ਕਾ ਸਹਿਜ ਸੁਭਾਵ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਹੋ ਜੈਸੇ ਤਾਰੂ ਪਰ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾ ਹੀ ਅਭਿਮਾਨ, ਬ੍ਰਹਮ ਗਿਆਨੀ ਊਠ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੀ ਜਨ ਭੈ ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦੁਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕੋ ਪ੍ਰਯਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਪੁਕਾਰ ਮਹਾ, ਬ੍ਰਹਮ ਗਿਆਨੀ ਕਹਿ ਨਾ ਹੀ ਜਾਂਦਾ, ਬ੍ਰਹਮ ਗਿਆਨੀ ਲਈ ਤਾਪਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸਫਲਾ, ਬ੍ਰਹਮ ਗਿਆਨੀ ਸਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਕਰੰਗ, ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪ੍ਰਭਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗੇਤਾ, ਬ੍ਰਹਮ ਗਿਆਨੀ ਕਹਿ ਹੋ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਹਿ ਦਰਸ ਵੱਡ ਭਾਗੀ ਵਿਆਹ ਪਾਈਏ, ਬ੍ਰਹਮ ਗਿਆਨੀ ਕਾ ਬਲ ਬਲ ਜਾਈਏ, ਬ੍ਰਹਮ ਗਿਆਨੀ ਕਾ ਖੋਜਾ ਮਹੇਸ਼ਰ, ਨਾਨਕ ਬ੍ਰਹਮ ਗਿਆਨੀਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀਂ, ਬ੍ਰਹਮ ਗਿਆਨੀ ਕਹਿ ਸਗਲ ਬਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਾ ਸਦਾ ਦੇਸ, ਬ੍ਰਹਮ ਗਿਆਨੀ ਕਾ ਕਸੇ ਨਾ ਜਾਇਆ ਤਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਕਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਿਆ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪ੍ਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ

ਪਰ ਸਕਲ ਨਿਸਤਾਰ ਅਸ਼ਟਵਾਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪੜਤਲ ਰੂਪ ਨਾ ਵੇਖੈ ਨਿਤਰ ਸਾਧਗੀ ਟੈ ਸੰਗ ਸੰਗ ਹੇਤ ਕਰਨ ਨ ਸੁਣੈ ਕਾਹੋ ਕੀ ਨਿੰਦਾ ਸਭ ਤੇ ਜਾਣਿਆ ਉਸ ਕਾ ਮੰਦਾ ਗੁਰ ਪ੍ਰਸਾਦ ਵਿਖਿਆ ਵਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਪਰਸ ਵੈਸਨੋ ਸੋਰੇ ਸੋ ਪਰਸੋ ਪਰਸਨ ਵਿਸ਼ਨ ਕੀ ਮਾਇ ਦੇਹ ਭੈਨ ਕਰਮ ਕਰ ਤੋ ਬਹਿਨੇ ਕਰਮ ਤਸ ਵੈਸਨੋ ਕਾ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨੇ ਪਾਚੈ ਕੇਵਲ ਭਗਤ ਕੀਰਤਨ ਸੰਗ੍ਰਹਿ ਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਵ ਦ੍ਰਿੜ ਅਵਰਾ ਨਾਮ ਜਪਾਵੈ ਨਾਨਕੋ ਵੈਸਨੋ ਪਰਮ ਗਤ ਪਾਵੈ ਅਗੌਤੀ ਭਗਵੰਤ ਭਗਤ ਕਾ ਰੰਗ ਸਕਲ ਤਿਆਗ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਕਲਾ ਭਰਮ ਕਰ ਪੂਜੈ ਸਕਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੇਤ ਮੰਤਨ ਅਲਪੈ ਵਿਸ਼ਨ ਪ੍ਰੀਤ ਹਰ ਕੇ ਚਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ।

ਵੇਦ ਪੁਰਾਣ ਸਿਮਰਤ ਬੂਝੈ ਮੂਲ ਸੋਖੈ ਮੈਂ ਜਾਣੈ ਅਸੂਲ ਚੋ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਵੇਦ ਮੰਤਰ ਸਰ ਕੋ ਗਿਆਨ ਚੋ ਫਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸਕੀ ਗਾ ਤੂੰ ਐਸਾ ਸੰਭਾਵੈ ਜਨ ਕੋਇ ਕਾਲ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਕਤ ਪਾਥਰ ਕਾ ਤਾਰੈ ਸਰਵ ਰੋਗਾ ਔਖਦ ਨਾਮ ਕਲਿਹਾਣ ਤੂੰ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ।

ਬਲਾ ਕਹਾਵੈ ਜਿਨ ਬ੍ਰਹਮ ਰਾਖਿਆ ਤੇ ਹੀ ਰਹੇ ਮੇਰੇ ਪ੍ਰਸਾਦ ਨਾਨ ਸਚ ਕਹੈ ਕਬੂ ਹੋਏ ਪੰਡਿਤ ਕਰੇ ਵਿਗਿਆਨ ਕਬੂ ਮੂੰਹ ਤਾਰੇ ਲਾਵੇ ਧਿਆਨ ਕਬੂ ਤੜ ਤੀਰਤਿ ਇਸ਼ਨਾਨ ਕਬੂ ਸਿੱਧ ਸਾਧਕ ਮੁਖ ਗਿਆਨ ਕਬੂ ਗੀਤ ਹਸ ਪਤੰਗ ਹੋ ਜੀਆ ਅਨੁਗਨ ਭਰਮੈ ਭਰਮੀਆ ਨਾਨ ਹਰੂ ਜੋ ਸਵਾਗਤ ਖਾਵੈ ਜਿਨ ਬ੍ਰਹਮ ਭਾਵੈ ਤੇ ਬਨ ਜਾਵੈ ਜੋ ਤਿਸ ਭਾਵੈ ਸੋਏ ਹੋਏ ਨਾਨ ਦੂਜਾ ਅਵ ਨ ਹੋਵੇ ਕਬੂ ਸਾਧ ਸੰਗ ਤੇ ਪਾਵੈ ਉਸ ਸਥਾਨ ਤੇ ਭਾਵ ਨ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਪਾਨੇ।

ਮਨ ਸਲੋਕ ਸੁਖੀ ਬਸਹਿਮ ਸਗਿਨੀਆ ਆਪਣੇ ਵਾਰਤਲੇ ਵੱਡੇ ਵੱਡੇ ਅੰਕਾਰੀਆ ਨਾਨ ਗਰਬ ਕਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੁ ਨਰਗਪਤੀ ਹੋਤ ਸੁਵਾਨ ਜੋ ਜਾਨੈ ਮੈਂ ਜੋ ਬਨਫਾਂ ਤੋ ਸੁਹਤ ਬਿਸ਼ਟਾ ਗਾ ਜੰਤ ਆਪ ਸੁਖਾ ਕਰ ਪੰਥ ਕਹਾਵੈ ਜਨਮ ਰੇ ਬਾਜੂਨ ਪਰਮ ਹਾਵੈ ਤਨ ਭੂਗਾ ਜੋ ਕਰੈ ਗੁਮਾ ਸੁਮੁਰ ਖਾਂਦਾ ਗਿਆਨ ਕਰ ਕਰ ਬਲ ਸਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹੈ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਰ ਸੰਗ ਨਾ ਜਾਵੈ ਬੋਲਸ ਕਰ ਮਾਨੋ ਖੋਪਰ ਕਰ ਆਸ ਬਲ ਭੀਤਰਤਾ ਕਾ ਹੋਏ ਵਿਨਾਸ਼ ਸਾਵਤ ਆਵ ਜਾਣੈ ਬਲਵੰਤ ਖਿਨ ਮੈਂ ਹੋ ਜਾਏ ਬਸਮੰਤ ਕਿਸੇ ਨੇ ਵਧਿਆ ਪੰਕਾਰ ਧਰਮ ਰਸ ਕਰੇ ਖੁਵਾਰੇ ਗੁਰ ਪ੍ਰਸਾਦ ਜਾ ਕਮਟੈ ਅਭਿਮਾਨ ਸੋ ਜਨ ਨਾਨਕ ਦਰਗੈ ਪ੍ਰਵਾਨ ਕੋਟ ਕਰਮ ਕਰੈ ਹਾਂ ਧਾਰੇ ਸਰਮ ਫਾਵੈ ਸਕਲੇ ਵਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜੋਤਨ ਕਰ ਆਤਮ ਨੇ ਦ੍ਰਵੈ ਹੜਤਾ ਰੱਖਿਆ ਕੋ ਕੈਸੇ ਗਵੈ ਆਪ ਸੁਖੋ ਜੋ ਭਲਾ ਕਹਾਵੈ ਤੁਸੈ ਭਲਾਏ ਨਿਠ ਨਾ ਆਵੈ ਸਰਮ ਫੀਰੇ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੇ ਨਿਰਮਲ ਸੋਏ ਜਬ ਲੋਕ ਜਾਣੇ ਮੁੜਤੇ ਕਾ ਛੋਏ ਤਬ ਸੁਖਾ ਸੁਖ ਨਾ ਹੀ ਕੋਏ ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਰਬ ਜੁਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੇ ਚੰਨਾ ਹੈ ਚੀਤ ਜਬ ਲਗ ਮੋ ਮਗਨ ਸੁਖ ਮਾਏ ਤਬ ਲਗ ਧਰਮ ਰਹਿ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕਾ ਛੋਟੈ ਸਹਿਸ ਕੁਟ ਲਾਕਾ ਉੜਤਾ ਹਵਤ ਰਿਤ ਨਾ ਪੈ ਮਾਇਆ ਪਾਛੈ ਪਾਵੈ ਨਾਨਕ ਭੋਗ ਵਿਖਿਆ ਗਿਆ ਕਰੈ ਨੈ ਤ੍ਰਿਪਤਾ ਵੈ ਕਬ ਕਾ ਮੇਰਾ ਬਿਨਾ ਸੁਖ ਨਹੀਂ ਕੋ ਰਾਜੈ ਸੁਪਨ ਮਨੋਰਥ ਵਰਤ ਸਭ ਕਾ ਜੈ ਨਾਮ ਰਮ ਸਰਬ ਸੁਖ ਹੋਏ ਬਟਭਾਗ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰ ਚਾਪ ਕਰਨ ਕਰਾਵਨ ਕਰਨੇ ਹਾਰਸ ਕੇ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸ ਹੋਏ ਜੋ ਕੁਛ ਕਿਨ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਪੂਜਾ ਦੇਖਿਆ ਕਰੇ ਵਿਵੇਕ ਆਪ ਹੈ ਇੱਕ ਆਪ ਹੈ ਨੇਕ ਅਮਰਨ ਮੈਂ ਸੇ ਆਪ ਨਾ ਜਾਏ ਨਾਨ ਸਤ ਹੀ ਰਹਿ ਸਮਾਏ ਆਪ ਬੁਧੀ ਸੇ ਸਮਝੈ ਆਪ ਆਪਣੇ ਚ ਸਭ ਕੈ ਸਾਥ ਆਪ ਨੂੰ ਆਪਣੇ ਵਿਸਥਾਰ ਸਭ ਕਟ ਸਕਾਉ ਕਰਨੇ ਹਾਰ ਉਸ ਤੇ ਬਿਨ ਕਹੋ ਕਿਛ ਹੋਏ ਸਾਂ ਸੁਨੰਤਰੇ ਕੈ ਸੋਏ ਆਪਣੇ ਚਲ ਤਾਵ ਕਰਨ ਹਾਰ ਕਹੋ ਤੁਕਰੇ ਰੰਗਿਆ ਪਾਰ ਮਨ ਮੈਂ ਆਪ ਮਨ ਆਪਣੇ ਮਾਇ ਨਾਨ ਕੀਮਤ ਗਿਆਨ ਨਾ ਜਾਏ ਸੱਚ ਸੱਚ ਸੱਚ ਫਿਰ ਸਵਾਮੀ ਗੁਰ ਪ੍ਰਸਾਦ ਗਿਣਿਆ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੂਟ ਮੁਦੇ ਗਿਣੇ ਫਿਰ ਲੈ ਚੀਨਾ ਭਲਾ ਭਲਾ ਭਲਾ ਤੇਰੇ ਰੂਪ ਸੁੰਦਰ ਪਾਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜਕੜ ਸੁਣੀ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਬੁਨੀਤ ਨਾਮ ਜਪੈ

ਸਤਿਗੁਰ ਦੁੱਖ ਨੂੰ ਆਰ ਜਾ ਕਟਿਆ, ਸਤਿਗੁਰ ਦੁੱਖ ਨੂੰ ਜਮ ਤੇ ਨੇ ਛੋਟਿਆ, ਸਤਿਗੁਰ ਦੁੱਖ ਨੂੰ ਸੁੱਖ ਸੋ ਜਾਏ, ਸਤਿਗੁਰ ਦੁੱਖ ਨਰਕ ਮੈਂ ਪਾਏ, ਸਤਿਗੁਰ ਦੁੱਖ ਨੂੰ ਮਤ ਹੋਏ ਮਰੀ ਨੂੰ, ਸਤਿਗੁਰ ਦੁੱਖ ਨੂੰ ਸੋਭਾ ਤੇ ਹੀਨ, ਸਤਿਗੁਰ ਹੱਥ ਕੋ ਰੱਖਣ ਨਾ ਕੋਏ, ਸਤਿਗੁਰ ਦੁੱਖ ਨੂੰ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਧਰੈ, ਸੰਤ ਕਹਿ ਦੁੱਖ ਨੂੰ ਦੇ ਮੁਖ ਪਾਵੈ, ਸੰਤਨ ਕਹਿ ਦੁੱਖ ਨੂੰ ਕਾਗਜਾ ਲਵੈ, ਸੰਤਨ ਕਹਿ ਦੁੱਖ ਨੂੰ ਸਰਪ ਜੁਨ ਪਾਏ, ਸੰਤ ਕਹਿ ਦੁੱਖ ਨੂੰ ਤ੍ਰਿਗਤ ਜੁਨ ਕਰਵਾਏ, ਸੰਤਨ ਕਹਿ ਦੁੱਖ ਨੂੰ ਤਿਸ਼ਨਾ ਮਜਲੈ, ਸੰਤ ਕਹਿ ਦੁੱਖ ਨੂੰ ਸਭ ਕੁਛ ਲੈ, ਸੰਤ ਕਹਿ ਦੁੱਖ ਨੂੰ ਤੇ ਸਜਾਇ, ਸੰਤ ਕਹਿ ਦੁੱਖ ਨੀਚ ਨਿਚਾਏ, ਸੰਤ ਦੁਖੀ ਕਾ ਥਾਂ ਕੋ ਨਾਹੇ, ਨਾਨਕ ਸੰਤ ਭਾਵੈ ਤੋਇ ਪੀ ਗਤ ਪਾਹੇ, ਸੰਤ ਕਾ ਨਿੰਦਕ ਮਾਂ ਅਤਦਾਏ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ, ਸੰਤ ਕਾ ਨਿੰਦਕ ਮਾਂ ਦਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦਕ ਰਾੜਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਸਭ ਰੋਗ, ਸੰਤ ਕੇ ਨਿੰਦਕ ਕਸ ਦਾ ਬਿਜੋਗ, ਸੰਤ ਨਿੰਦਾ ਦੁੱਖ ਮੈਂ ਦੁੱਖ, ਨਾਨ ਸੰਤ ਭਾਵੇ ਤਾਂ ਸੁਖਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਿਮਿੱਤ, ਸੰਤ ਕੇ ਦੁੱਖ ਕਾ ਡਾਨ ਲਾਗੈ, ਸੰਤ ਕੇ ਦੁੱਖ ਕਾ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਾ ਨਾ ਹੀ ਠਾਉ, ਨਾਨ ਸੰਤ ਭਾਵੈ ਤਾਲੈ ਮਿਲਾਏ, ਸੰਤ ਕਾ ਦੁਖੀ ਅੱਧ ਬਿਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਗਾਜ ਨਾ ਪਹੁੰਚੈ, ਸੰਤ ਕੇ ਦੁਖੀ ਕਾ ਧਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਨਾ ਮਿਲ।

ਗਦਕ ਹੀ ਅਮਲ ਲਾਇ ਜੰਜਾਲ ਬਿਹਨ ਮਛਲੀ ਤੜਫੜਾਏ ਸੰਤ ਗਦਕ ਕੀ ਭੂਖਾ ਨਿਹਰਾ ਜੋ ਜਵਾਬ ਕੀ ਤਨੀ ਤਰਾਵੈ ਸੰਤ ਗਦਕ ਕੀ ਛੁਟੈ ਕੇ ਲਾਜੋ ਪੜਤ ਕੇ ਤੁਹੈ ਦੁਹੇਲਾ ਸੰਤ ਗਦਕ ਕੀ ਧਰਮ ਤੇ ਰਹਿ ਤੋ ਸੰਤ ਗਦਕ ਸਦਮ ਤਿਆ ਕਹਿਤ ਕੀਰਤਨ ਨਿੰਦ ਕਾਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਏ ਥੇ ਆ ਸੰਤ ਗਦਕ ਕੀ ਬਿਗੜ ਰੂਪ ਹੋ ਜਾਏ ਸੰਤ ਜੋ ਤੁਖੀ ਗੋਤਰ ਕੈ ਮਿਲੈ ਸਜਾਏ ਸੰਤ ਗਦਕ ਕੀ ਸਦਾ ਸਹਿ ਕਹੀਏ ਸੰਤ ਗਦਕ ਕੀ ਨਾਮ ਰਹਿ ਨਾ ਜੀ ਭਾਈਐ ਸੰਤ ਗਦਕ ਕੀ ਪੂਜਨ ਆਇਆ ਸਾ ਸੰਤ ਗਦਕ ਕੀ ਉਲਟ ਚੜ੍ਹਨ ਰਾਸਾ ਸੰਤ ਕਾ ਦੁੱਖ ਨਾ ਤਿਸ਼ਟੈ ਕੋਈ ਰਹਿ ਸਾ ਭਾਵ ਹੈ ਤੈਸਾ ਕੋਈ ਹੋਏ ਭਇਆ ਖਿਤਨਾ ਮਿਟੈ ਕੋਈ ਨਾਨਕ ਜਾਣੇ ਸੱਚਾ ਸੋਏ ਸਾਫ ਕਰ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕਾ ਨਮ ਸਿਖਾਰ ਪ੍ਰਾਪਤੀ ਹੋ ਸਤਿਗੁਰੋ ਤਿਨ ਰਾਵ ਤੁਸੈ ਤੇ ਆਵ ਸਾਸ ਵਿਰਾਸ ਸਭ ਕੁਛ ਵਰਤ ਤਿਸ ਕਾ ਕੀਆ ਰਹਿ ਸਾ ਕਰੇ ਤੈਸਾ ਕੋ ਥੀ ਆਪਣਾ ਖੇ ਲਾਭ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸਨੋ

0: ਨਾਨਕ ਦੁਖ ਪਰਮ ਪਾ ਜਾਇ ਅਸ਼ਟਪਦੀ।
1: ਜਿਸਕੇ ਦੀਏ ਰਹਿ ਅਗਾਈ, ਬਹੁਰਾ ਤ੍ਰਿਸ਼ਨਾ ਲਾਗੇ ਆਈ। ਮਾਰੇ ਰਖੇ ਕੁਆ, ਮਾਨੂ ਕਹਿ ਕੁਛ ਨਾਹੀ ਥਾਤ, ਤਿਸਕਾ ਹੁਕਮ ਬੁਝ ਸੁਖ ਹੋਈ, ਤਿਸਕਾ ਨਾਮ ਰਖੰਡ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ, ਬਿਗੰਨਾ ਲਾਗੈ ਕੋਈ, ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਪਿੰਛੇ ਸਤਸੰਗ। ਚਰਨ ਚਲੋ ਮਾਰੋ ਗੋਬਿੰਦ, ਮਿੱਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰ ਗਏ ਨਾਨਕ ਉਜਲ ਮੱਥਾ, ਬਿਡਭਾਗੀ ਤੀ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ, ਸੰਸਾਰ ਮਨ ਤਨ ਮੁਖ ਬੋਲੇ, ਹਰ ਮੁਖੀ ਸਦਾ ਸਦਾ ਜਾਣੋ, ਤੇ ਸੁਖੀ ਕੋਏ ਕੇਕ ਪਛਾਣੇ, ਤੁਧ ਕੀ ਉਸੋ ਜੀ ਜਾਣੇ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਜਿਨਾ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣਾ ਸੋਜੈ, ਦਿਸਕੇ ਜਾਣੋ ਤ੍ਰਿਸ਼ਨਾ ਬੂਜੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬੂਪ ਤਿਉ ਹਰ ਜਨ ਰਹਿਤ। ਆਨ ਦਿਨ ਕੀਰਤਨ ਕੇਵਲ ਵਖਿਆ, ਅਨਗ੍ਰਸਤ ਮੈਂ ਸੋਈ ਨਿਰਵਾਨੀ, ਇੱਕ ਉੱਪਰ ਜਿਜਨ ਕੀ ਆਸਾ, ਤਿਸਕੇ ਕੱਟੀਏ ਜਮਕੀ ਪਾਸਾ, ਪਾਰ ਰਮ ਕੀ ਜਿਸ ਮਨ ਭੂਖ, ਨਾਨਕ ਤਸੈਨਾ ਲਾਗੈ ਦੁੱਖ। ਜਿਸ ਕੋ ਹਰ ਪ੍ਰਮੰਚ ਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਉ ਕਿਸ ਤੇ ਡਰੈ, ਜੈਸਾ ਸਾਤ ਐਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀਜਾ, ਗੁਰ ਪ੍ਰਸਾਦ ਤਤ ਸਭ ਜੇ ਜਬ ਦੇਖੋ ਤਾਂ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ, ਨੈਕ ਜਨਮੈ ਨੈ ਕੁਛ ਮਰੈ, ਆਪਨ ਚਲਤ ਆਪ ਹੀ ਕਰੇ, ਆਪਣ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਚ ਥਾਪ ਥਾਪ, ਆਪਣਾ ਸੀਨਾ ਹੈ ਕਿਛ ਖੰਡ, ਧਾਰਨ ਧਾਰੁ ਬ੍ਰਹਿਮੰਡ, ਅਲਖ ਅਪੀਬ ਪੁਰਖ ਪ੍ਰਤਾਪ, ਆਪ ਜਪਾਇ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਬੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਆਪੇ ਮੇਲੇ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਮੁਖੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੇ ਬਿਟਭਾਗੇ, ਨਾਮ ਜਪਤ ਭਾਵੇ ਵਿਸ਼ਰਾਮ, ਨਾਨਕ ਤਿਨ ਪੁਰਖੋ ਉੱਤਮ ਕਰ ਮਾਨ, ਜੋ ਕੁਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਸਹਿ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦੁਸ਼ਟਾਨਾ, ਜਿਸ ਤੇ ਉਪਜਿਤ ਸਮਾਏ ਸਮਾਏ, ਉਹ ਸੁੱਖ ਨਿਦਾਨ ਉਨਹੋ ਬਣਿਆ, ਆਪਸ ਕੋ ਆਪਦੀ ਨੋ ਮਾਨ, ਨਾਨਕ ਪ੍ਰਭ ਜਨੇ ਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨਨਹਾਰ, ਜਾਗੈ ਸਿਮਰਨ ਉਦਰੇ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਢ ਅਨਹਾਰ, ਗੋਪਾਲ ਸਰਬ ਜੀਆਂ ਆਪੇ ਪ੍ਰਿਤਪਾਲ, ਸਲਕ ਜਿੰਦਾ ਜਿਸ ਮਨ ਮਾਹੇ, ਜਿਸ ਤੇ ਬਿਰਥਾ ਕੋਈ ਨਾਹੇ, ਹਰੀ ਮਨ ਮੇਰੇ ਸਦਾ ਹਰ ਜਾਪ, ਅਬਨਾ ਸਿਮਰ ਆਪੇ ਆਪ, ਆਪਣ ਕੀਆ ਕੁਛ ਨਾ ਹੋਏ ਜੀ, ਸੋ ਪ੍ਰਾਣੇ ਲੋਚੈ ਕੋਈ, ਤਿਸ ਪਿੰਨਾ ਹੀ ਤਿਰੈ ਕਿਛ ਕਾਮਗਤ, ਨਾਨਕ ਜਪੇ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਧਰਮਵੰਤਾ ਹੋਏ ਕਿਆ ਕੋ ਕਰਵੇ, ਜਾ ਸਭ ਕਿਸ਼ਤ ਸਿਖਾਦੀ ਆ ਦਰਵੇ, ਹੱਥ ਸੂਰਾ ਜੀ ਕਉ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੀ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਾਰ ਜਾਣੇ ਗਾ ਵਾਰ, ਜਿਸ ਗੁਰਪ੍ਰਸਾਦ ਟੁੱਟੇ ਹਾਂ ਰੋਗ, ਨਾਨਕ ਸੋਜਨ ਸਦਾ ਰੋਗ, ਜੋ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਨ, ਜੋ ਪਾਖਾਣ ਨਾਮ ਛੱਡਦਾ ਰਹਿ ਪ੍ਰਾਣੀ, ਗੁਰ ਚਰਨ ਲਗਤ ਨਿਸਤਰੈ, ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਬੇਗਾਸ, ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਬੂਰ, ਮਨ ਮੂਰ ਕਾਏ ਬਿਲਾਈਏ, ਪੁਰ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁਖ ਪ੍ਰਭ ਦੇ ਮਨਹਾਰ, ਅਬਰ ਤਿਆਗ ਤੂਤ ਸਹਿਜ ਤਾਰ, ਜੋ ਕੁਛ ਕਰੇ ਸੋਈ ਸੁਖਮਾਨ, ਭੂਲਾ ਖਾਏ ਫਿਰੇ ਆਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟੇ ਰੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਦ ਛੇਤੀ ਕਰ ਜਾਹੇ, ਜਿਸ ਵਖਰ ਕਉ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਵਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਸੰਤੈ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖ ਉਜਲਾ ਦਰਗੈ ਸੋਏ, ਹੇ ਵਪਾਰ ਬਿਰਲਾ ਵਪਾਰੇ, ਨਾਨਕ ਤਾਂ ਕੇ ਸਤ ਬਲਿਹਾਰੇ, ਚਰਨ ਸਾਧਕੇ ਧੋਏ ਧੋਏ ਪੀਓ, ਵਰ ਪ੍ਰਸਾਦ ਕੋ ਆਪਣਾ ਜੀਓ, ਸਾਧਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਬਿਟਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਬਿਕੰਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਅੰਮ੍ਰਿਤ ਕਉ ਜੀਵਾਲ ਨਿਹਾਰ, ਭੁੱਖੇ ਕਉ ਦੇਵਤ ਆਧਾਰ, ਸਰਬ ਨਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕੁਛ ਤਿਸ ਕਹੋ ਕਰਨੈ ਯੋਗ ਤਿਸ ਬਿਰਧ ਉਸ ਰਹੁਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਹੀ ਕਰਨੀ ਕਰ ਕਿਰਪਾ ਜਿਸ ਕਹੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੇਤ ਭਗਤ ਭਗਤ ਸੁਣੀਐ ਤੇ ਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸੱਚਤਾ ਕੇ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤੇ ਸੱਚ ਆਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੇਕ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕ ਅੱਜ ਸਹੋਵੈ ਸੋ ਪ੍ਰਸਾਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੋ ਕੀ ਤੂੰ ਬਈ ਤਿਆਗ ਤਿਸਤੇ ਪਰੈ ਨਾਹੀ ਕਿਛ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗਮੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਬਦਿਆਲ ਬਖਸ਼ਾਂਦ ਸਾਧ ਤੇਰੀ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋ ਹਰਨ ਭਰਨ ਜਾਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਵੇਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਨੇ ਅੰਤ ਨਾ ਪਾਇਆ ਜਾ ਕੇ ਲੀਲਾ ਕੀਮਿਤ ਨਾਹੇ ਸਕਲ ਦੇ ਬਹਾਰੀ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਫੂਤ ਸਕਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੈ ਸੀ ਤੀਹ ਗੁਣ ਮੈਂ ਜਾਂ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੀ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੀਖ ਕਰੇ ਇੱਕ ਰੰਗ ਨਾਨਾ ਬਿਦਕੀ ਨੂੰ ਵਿਸਾਰ ਪ੍ਰਭਨਾਸੀ ਇਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਹੋ ਪੂਰਨ ਸਿਠਾਏ ਨਾਨਾ ਬਿਦਕਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੈ ਨਾਨਕ ਹਰਨਾਉ ਨਾਮ ਕੇ ਤਾਰੇ ਸਗਲੇ ਜੰਦ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਨਮ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੂਰੀ ਸਭ ਪਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਮਾਹਿ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਵਿਪਤ ਸਤ ਕਰਨੀ ਨਿਰਮਲ ਨਿਰਮਲੇ ਜਿਸੈ ਬੁਝਾਏ ਤਿਸੈ ਸੰਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤਨਾਮ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜੰਜਾ ਕਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸ ਕੀ ਸ੍ਰਿਟ ਸੋ ਕਰਣੇ ਹਾਰ ਅਵਰ ਨ ਬੂਝ ਗਰਤ ਵਿਚਾਰ ਕਰਤੇ ਕੀਮਤ ਨਾ ਜਾਣੈ ਕੀਆ ਨਾਨਕ ਜੋਤਿ ਭਾਵੈ ਸੋ ਵਿਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੁਝੈ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਹੋਏ ਦਾਤੇ ਦੁੱਖ ਕਾਟਨ ਹਾਰ ਜਾਂ ਕੇ ਸੰਗ ਤ੍ਰੈ ਸੰਸਾਰ ਜਨ ਕਾ ਸੇਵਕ ਸੋ ਵਿਭਾਗੀ ਜਨ ਕੇ ਸੰਗ ਏਕਲੇ ਵਿਲਾਗੀ

ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਕਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਜ ਅਸੁੰਤਾ ਮੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਲ ਤਿਨ ਮੂਲ ਪਛਾਣਿਆ ਜਾ ਕਰ ਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਸਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਤਿਸਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਏ ਤਾ ਕੋ ਭਿੰਨਾ ਕਹਿ ਨਾ ਜਾਏ ਪੂਜੈ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਭਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇਹ ਵਿੜੈ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਰ ਰੱਖੈ ਭਸਮ ਕਰੈ ਲਸ਼ਕਰ ਕੋਟ ਲਖ ਜਿਸ ਕਾ ਸਾਸ ਨਾ ਕੱਢ ਤੇ ਆਪ ਤਾਂ ਖੋ ਰੱਖ ਦੇ ਕਰਹਾਦ ਮਾਨ ਯਤਨ ਕਰਤ ਭਾਂਤ ਦਸਕੇ ਕਰਤੇ ਬਿਰਥੇ ਜਾਤ ਮਾਰੇ ਨਾ ਰੱਖੈ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੇ ਜਪ ਨਾਨਕ ਪ੍ਰਭ ਲੱਖ ਵਜਾਣੇ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਹਿਮੰਤ ਅੰਤਰ ਪੀਏ ਨਾਮ ਰਤਿਮ ਜਿਨ ਗੁਰਮੁਖ ਪਾਇਆ ਤਿਸ ਕਛਵਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਸੰਗ ਨਾਮ ਰਸ ਜੋ ਜੰਤਰ ਪ੍ਰਦਾਨੇ ਮੰਤਰ ਨਾਮੈ ਨਾਮ ਸਮਾਨੇ ਉਕਟ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੋਲੋ ਜਸ ਜੀ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰ ਹੈ ਸੁਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਦਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਇੱਕ ਨਾ ਜਾਣੋ ਆਠ ਪਹਿਰ ਪ੍ਰਭ ਸਹਿਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉਟਲੇ ਮਨ ਤਨ ਆਪਣਾ ਤਿਨ ਜਨ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਚਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਪਾਪ ਮਿਟਾਵੈ ਅਬਰ ਸਿਆਨਬ ਸਗਲੇ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਪ ਨ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੁਜ ਹੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਓ ਇਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵ ਕਉ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਦਮਲ ਹਰੈ ਗੁਰਬਚਨੀ ਹਰ ਨਾਮ ਉਛਰੈ ਸਤਿਗੁਰ ਸਿੱਖੀ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਿਡਭਾਗੀ ਹੈ ਸਤਿਗੁਰ ਸਿੱਖ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗੈ ਮਨ ਮੈਂ ਸਹੈ ਆਪਸ ਕੋ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੈ ਸਾ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਜ ਸੇਵਾ ਕਰਤ ਹੋਏ ਨਿਹਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੈ ਹਰ ਨਾਮਨ ਕਬਰ ਗੁਰ ਕਾ ਉਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮੇ ਕਿ ਆਪ ਨਹੀਂ ਕਛ ਭਰਮ ਨਸਿਆ ਸਿਆਰਮ ਲਿਆ ਨਾ ਜਾਈਏ ਨਾਨਕ ਐਸਾ ਗੁਰਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚੰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਤਰਗ ਗਵੇ ਸੁਨ ਕਰ ਬਚਨ ਕਰਨ ਅੰਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਸਲੈ ਮਿਲਾਏ ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬੇਬੇ ਕਾਹੋ ਬੋਲਣਾ ਪਹੁੰਚਤ ਪ੍ਰਾਨੀਆਂ ਗਾ ਮੋ ਗੋਚਰ ਪਰ ਨਿਰਵਾਣੇ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਆਪਣੇ ਇਹੋ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋਏ ਇਸ ਪੁਰਖਾ ਨਾਹੀਂ ਕਦੇ ਵਿਨਾਸ਼ ਜਾਂ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸੀ ਬਿਕੋ ਦੇ ਮੋਹ ਮਾਇਆ ਕਹਿ ਸੰਗ ਨਾ ਲੇ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਕਾਸ਼ੇ ਨਾਨਕ ਭਰਮ ਮੋਹ ਦੁੱਖ ਤਹਿ ਤੇਰਾ ਸੇ ਤਪਤ ਮਾਏ ਠਾਣ ਵਿੜਤ ਆਈ ਅੰਧ ਪਿਆ ਦੁੱਖ ਨਾਠੇ ਭਾਈ ਜਨਮ ਰਣ ਕੇ ਮਿਟੇ ਦੇਸੀ ਸਾਧੂ ਕੇ ਪੂਰਨ ਉਪਦੇਸੀ ਭਾਉ ਚੁਕਾ ਨਰ ਪਾਹੇ ਵਸੇ ਸਕਲ ਵਿਆਦ ਮਨ ਦੇਖੈ ਨਸੀ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਗਲਾ ਧਾਰ ਜਿਨ ਸਗਲੀ ਮੋਹੇ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੇ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀਂ ਕੋਏ ਸਰਵ ਨਿਰੰਤਰ ਏਕੋ ਸੋਏ
ਓਤ ਪੁੱਤਰ ਵਿਆ ਰੂਪ ਰੰਗ ਭਈ ਪ੍ਰਗਾਸ ਸਾਧਕੇ ਸੰਗ ਰਚਰਚਨਾ ਆਪਣੀ ਕਲਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰੇ ਸਿਮਰ ਨਾਮੇ ਆਧਾਰ ਅਵਰੂਪਾ ਸਵਮੀਤ ਵਿਸਾਰੋ ਚਰਨ ਕਮਲ ਮੈਂ ਉਧਾਰੋ ਕਾਰਨ ਕਾਰਨ ਸੋ ਪ੍ਰਭ ਸਮਰਾਧ ਦ੍ਰਿੜਕਾ ਕਹੋ ਨਾਮ ਹਰ ਵਾਤ ਇਹ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਖੁੰਟ ਉਠਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੌ ਨਿਤ ਵਾਚੈ ਮਿਤ ਸੋ ਸੁਖ ਸਾਧੂ ਸੰਗ ਪ੍ਰੀਤ ਜੀ ਸੋਭਾ ਕੋ ਕਰੈ ਭਲੀ ਕਰਨੀ ਸਤਿ ਸੁਭਾ ਪਜ ਹਰ ਕੀ ਸਰਨੇ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟੈ ਰਬ ਖਤਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਤਪ ਨਾਨਕ ਦੁਰਗੈ ਪਰਮਾਨ ਮਨ ਪ੍ਰਭੂ ਦੋ ਹਰ ਕਹਿਣਾ ਹੈ ਤੈ ਦੁਸ ਮਨ ਪ੍ਰਭੂ ਦੋ ਹਰ ਕਹਿਣਾ ਹੈ ਦੈ ਦੁਸਤਾਵਤ ਆ ਬੈਠਾਏ ਤਾਂ ਕੋ ਬਿਘਨ ਲਾਗੈ ਕੋਈ ਜਾਂ ਕਰਦੇ ਵਿਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸ਼ੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਵਿਸੈ ਅਵਨਾਸੀ ਕਹੋ ਨਾਨਕ ਕਾਟੀ ਜੰਬਾਸੀ ਤਦ ਵਿਚਾਰ ਕਹਿ ਜਨ ਸਾਚਾ ਜਨ ਅਮਰੈ ਸੂਖਾ ਚੂਖਾ ਚਾ ਆਵਾ ਗਵਨ ਮਿਟੈ ਪ੍ਰਭ ਸੇਵਾ ਆਪ ਤਿਆਗ ਸ਼ਰਨ ਗੁਰਦੇਵ ਇਵਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਬੀਤ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਥਿਰੈ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੇਤ ਕੁਟੰਬਰ ਮੰਤੈਨ ਤੇ ਕਹੋ ਤੁਮ ਕਮ ਸੁਨਾਤਾ ਰਾਜ ਰੰਗ ਮਾਇਆ ਵਿਸਾਰੈਨ ਤੇ ਕਹੋ ਕਮ ਛੁਟਕਾਰ ਅਸ ਹਾ ਸਥਿਰ ਤਸਵਾਰੇ ਝੂਠਾ ਡਮ ਝੂਠ ਪਾਸਾਰੇ ਜਿੰਦੀ ਤਿਸ ਪੁਜੈ ਨਾ ਬਗਾਨਾ ਨਾਮ ਸਰ ਨਾਨਕ ਪਛਤਾਨਾ ਗੁਰਖੀ ਮਾਤੂ ਲੇਹੇ ਇਆਨੇ ਭਗਤ ਬਿਨਾ ਬਡੂ ਬੇਸਿਆਨੀ ਹਰ ਕੀ ਭਗਤ ਕਰੋ ਮਨ ਮੇਜ ਨਿਰਮਲ ਹੋਏ ਤੋ ਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਕ ਜਾਹੇ ਆਪ ਜਪੋ ਵਰਾ ਨਾਮ ਜਪਾਵੋ ਸੁਰਤ ਕਹਿ ਤ੍ਰੇਤ ਗਤ ਪਾਵੋ ਸਾਰ ਪੁੱਤ ਸਤਰ ਕੋ ਨਾਉ ਸੈਡ ਸੁਭਾਏ ਨਾਨ ਗੁਣ ਗਾਓ ਗੁਣ ਗਾਓ ਤ੍ਰੀ ਤ੍ਰਿਸ ਮੈਲ ਬਿਨਸ ਜੈ ਹੋ ਮੈਂ ਬਿਖ ਫੈਲ ਹੋਏ ਚਿੰਤ ਬਸੈ ਸੁਖਨਾਲ ਸਾਜ ਗ੍ਰਾਸ ਹਰਨਾਮ ਸਮਾਲ ਛਾੜ ਸਿਆਨਮ ਸਗਲੀ ਮੁਨਾ ਸਾਧ ਸੰਗ ਭਾਵੇ ਸਚ ਧਨਾ ਹਰ ਪੂੰਜੀ ਸੱਚ ਕਰੋ ਵਿਵਹਾਰੀ ਹਾਂ ਸੁਖਦਰ ਗੈ ਜੈਕਾਰ ਸਰਵ ਨਿਰੰਤਰ ਏਕੋ ਦੇਹ ਕਉ ਨਾਨਕ ਜਾਂ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸੁਖੀ ਗੁਣ ਗਾਓ ਬਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਵ ਪੂਰਨ ਪੂਰਹ ਪ੍ਰਭਿਆ ਬਨ ਕਿ ਬਸਾਰੇ ਕਿਤੇ ਭਏ ਏਕ ਰਾਤ ਪ੍ਰਾਛਤ ਗਏ ਮੰਤਨ ਅੰਤਰਿਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆਇਆ ਭਰਿਆ ਤੋ ਸ਼ਰਨਾਏ ਨਾਨਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਰਿਸ਼ਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਸ ਪ੍ਰਤਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਇਆ ਰਸ ਪਾਵੈ ਬਿਰਲਾ ਕੋਈ ਜਿਨ ਚਾਕ ਕੈਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁ ਪਰ ਪਰੇ ਪ੍ਰੇਮ ਰਸ ਰੰਗੋ ਭਜੈ ਚਾਉ ਸਾਧ ਕੇ ਸੰਗ ਪ੍ਰੇਸ਼ਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਣ ਦਿਨ ਲਿਵਲਾਗ ਮਿਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਹਿਰਦੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤਲੀ ਜਨ ਕੋ ਪ੍ਰਭ ਹੋਇ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇ ਜਨਮ ਮਰਨ ਦੁਖ ਭ੍ਰਮ ਗਿਆ ਇਛ ਪਨੀ ਸ਼ਰਧਾ ਸਭ ਪੂਰੇ ਰਬ ਰਿਆ ਸਤਸੰਗ ਹਜੋਰੀ ਜਿਸ ਕਾ ਸਾ ਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਵਿਸਰੇ ਜੇ ਘਾਲ ਨਾ ਭਾਨੇ ਸੋ ਕੇ ਵਿਸਰੇ ਜੀ ਕੀ ਆ ਜਾਣੇ ਸੋ ਕੇ ਵਿਸਰੇ ਜਨ ਸਭ ਕੁਛ ਦਈਆ ਸੋ ਕੇ ਵਿਸਰੇ ਜੇ ਜੀਵਨ ਜੀਆ ਸੋ ਕੇ ਵਿਸਰੇ ਜਗਨ ਮੇਰਾ ਆਖੈ ਗੁਰਪ੍ਰਸਾਦ ਕੋਬਰ ਲਲਾਖੈ ਸੋ ਕੇ ਵਿਸਰੇ ਜੇ ਵਿਕਤੀ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰਪੁਰੈ ਤਤ ਹੈ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੇ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰ ਨਾਮ ਜਪਾਵੋ ਭਗਤ ਪਾਏ ਦਰੀਏ ਸੰਸਾਰ ਬਿਨ ਭਗਤੀ ਤਨੋ ਸਿਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸ਼ਰਾਮ ਸਕਲ ਦੁੱਖਾ ਹੋ ਤਨਾਸ ਨਾਨਕ ਨਾਮ ਜਪੋ ਗੁੰਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰ ਰਹੀ ਸੁਆਓ ਨੇਤਰੋ ਪੇਕ ਦਰ ਸੁਖ ਹੋਏ ਮਨ ਵਿਕਸੇ ਸਾਧ ਸ਼ਰਨ ਧੋਏ ਭਗਤ ਨਾ ਕਹਿ ਮਨ ਤਨ ਰੰਗ ਬਿਰਲਾ ਕਹੋ ਭਾਵੇ ਸੰਗ ਏਕ ਬਸ ਦੀਜੈ ਕਰ ਮੈਂ ਗੁਰ ਪ੍ਰਸ਼ਾਦ ਨਾਮ ਜਪ ਲਿਆ ਤਾਂ ਕਿ ਉਪਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੋ ਜਪਿਸ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀ ਤਮ ਨਿਰਗੁਣਿਆਰ ਨਿਚ ਅਜਾ ਨਾਨਕ ਤੁਮਨੀ ਸ਼ਰਨ ਪੁਰਖ ਭਗਵਾਨ ਸਰਵ ਪੈ ਕੁੰਠ ਮੁਕਤ ਮੁਖ ਪਾਏ ਇੱਕ ਨਿਮਕ ਹਰ ਕੇ ਗੁਣ ਗਾਇਨ ਕਰਾਜ ਭੋਗ ਵਿੜਾਏ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਖਰਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਿਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੋਕ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੀ ਜਬਾ ਕਾਰਿ ਕਥਨ ਦ੍ਰਿਸ਼ਟੇਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸੁਮਾਤਾ ਬੈਰ ਬੁਰਧ ਕਿਰਸ਼ਨ ਕੁਮਾਤ ਜਾਬ ਇਸ ਕਵਰਨ ਚਿਹਨ ਜਾਪ ਤਬ ਹਰ ਕਿਸੋ ਕੋ ਕਿਸੇ ਵਿਆਪਤ ਵਿਆਪਨ ਆਪ ਆਪ ਪਾਰ ਬ੍ਰਹਮਤਾ ਮੋਹ ਕਾਂ ਕਿਸੋ ਬਦ ਭਰਮ ਆਪਨ ਖੇ ਲਾਭਰ ਤੀਜਾ ਨਾਨਕ ਕਰਨੇ ਹਰ ਨ ਦੂਜਾ ਜਬ ਹੋ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕੋ ਕਿਸ ਕੋ ਗਨੇ ਜਾਵੇ ਕਹਿ ਰਗਮ ਅਪਾਰ ਤਬ ਨਰਕ ਸੁਰ ਕੋ ਕੌਣ ਉਤਾਰ ਜਬ ਨਿਰਗੁਣ ਜਬ ਸੇ ਸੁਭਾਇ ਤਬ ਸ਼ਿਵ ਸ਼ਕਤ ਕਹੋ ਕਿ ਚੜ੍ਹਾਏ ਜਾਵੇ ਆਪੇ ਆਪ ਆਪਣੇ ਜੋਤ ਰਹਿ ਤਬ ਕਮ ਨਿਡਰ ਕਮ ਕਦੜ ਰਹਿ ਆਪਨ ਚਲੇ ਤਾਪ ਕਰਨੇ ਹਰ ਨਾਨਕ ਠਾਕੁਰ ਗਮ ਅਪਾਰ ਅਭਿਨਾਸ਼ ਸੁਖ ਅਪਨਾਸਨ ਤੈਨ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਭਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੁਸ਼ਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਾਦ ਤਬ ਕੌਣ ਛਟੀ ਗੁਣ ਬੰਧਨ ਬਦੇ ਆਪਨ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਪ੍ਰਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਬਿਨ ਮੈਲ ਕਹੋ ਕੈ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਛਦਰ ਲਗਤ ਕਉ ਕਿਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਕਮ ਤ੍ਰਿਪਤਾਵੈ ਕਰਨ ਕਰਾਮਣ ਕਰਨੇ ਹਾ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਖਬਰ ਮਾਏ ਬਾਪ ਮੇ ਤ੍ਰਿਸੁਤ ਪਾਈ ਜੈ ਸਰਬ ਕਲਾ ਆਪੇ ਪਰਵੀਨ ਤੈ ਵੀਦ ਕੇ ਦੇਵ ਕਹਾਂ ਕਉ ਛੀਨ ਜਿਵੇਂ ਆਪਣ ਆਪ ਆਪ ਉਰਧਾਰੇ ਦੋ ਸ਼ਗਨ ਸ਼ਗਨ ਖਾਂ ਵਿਚਾਰੇ ਜਿਹੇ ਆਪਣ ਉਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਆ ਚੀਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਤ ਜਾਨੋ ਆਪ ਜੈ ਛਲ ਸ਼ੇਦ ਭੀਤ ਸਮਾਇਆ ਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਦੇ ਗੁਣ ਕਾ ਨਾਹੀ ਪ੍ਰਵੇ ਜਾਏ ਕਹਿ ਇੱਕ ਇੱਕ ਭਗਵੰਤਾ ਤੈ ਕੌਣ ਚਿੰਤਕ ਸਲਾਘਾ ਚਿੰਤਾ ਜੈ ਆਪਣਾ ਪਾਪਤੀਆਰਾ ਤੈ ਕੌਣ ਕਥੈ ਕੌਣ ਸੁਣੈ ਹਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹੇ ਆਪ ਰਚਿਓ ਪ੍ਰਪੰਚ ਕਾਰਤੀ ਗੁਣ ਮੈਂ ਕੀਨੋ ਵਿਸਥਾਰ ਪਾਪ ਪੁਨ ਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਬਿਛਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਨ ਕੇ ਲਾਭ ਕਰਦੇ ਕ ਖੇਲ ਸਖੋ ਚੈ ਤਉ ਨਾਨਕ ਇੱਕ ਅਜਿਹੇ ਭਗਤ ਭਗਤ ਤੈ ਆਪ ਜੈ ਪਿਸਰਿਆ ਪਾਸਾਰਥ ਸੰਤ ਪ੍ਰਤਾਪ ਦੋ ਪਾਕਾ ਆਪੇ ਧਨੀ ਉਨਕੀ ਸੋਭਾਨ ਹੋ ਬਨੀ ਆਪੇ ਕੌਤ ਕਰੇ ਅਣਦ ਚੋ ਜਾਪੇ ਰਸ ਭੋਗ ਨਿਰਜੋਗ ਜਿਸ ਭਾਵੇ ਤਿਸ ਆਪਣ ਨਾ ਲਾਭ ਹੈ ਜਿਸ ਭਾਵੇ ਤਿਸ ਖੇਲ ਖਿਲਾਵ ਹੈ ਭੀਸ਼ ਮਾਰ ਥਾਇਆ ਗਣ ਤੇ ਤੂ ਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰ ਆਇ ਆਪੇ ਵਰਤਣ ਹਾਰ ਨਾਨਕ ਖੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰਾ ਪੇ ਕਾ ਵਿਸਥਾਰ ਜਾਤ ਇਸ ਭਾਵੇ ਤੇ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਨ ਸੁਤ ਸਭ ਜਗ ਪ੍ਰੋਏ ਜਾ ਕੋ ਪ੍ਰਭ ਜੀਉ ਆਪ ਜਾਏ ਸਚਨਾਮ ਸੋਈ ਜਨ ਪਾਏ ਸੋ ਸੁੰਦਰਸ਼ੀ ਤਤ ਕਵੇ ਤਾਂ ਨਾਨਕ ਸਗਲ ਸਿਸ਼ਟ ਕਾ ਜੀਤਾ ਜੀ ਜੰਤਰ ਸੁਤਾਂ ਕਹਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਸਜਵਰ ਕਹਾਂ ਕੋ ਜਾਏ ਸਭ ਸੁਰੇਕ ਨਾ ਜਨ ਰਾਏ ਜੀ ਕੀ ਚੁਕਤ ਜਾ ਕੇ ਸਭ ਹਾਤ ਅੰਤਰ ਬਾਹਰ ਜਨ ਨੂੰ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਬੂਰ ਰਹੇ ਦਇਆਲ ਸਭ ਉਪਰ ਹੋਮਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਮੀ ਰਹੇ ਵਿਆਪ ਪ੍ਰਤਪਾਲੈ ਜੀਨ ਬਹੁ ਭਾਂਤ ਜੋ ਜਲ ਚ ਸਿਤ ਸਿਧਿਆਤ ਜਿਸ ਭਾਵੇ ਤਿਸ ਲੈ ਮਲੈ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨੇ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾ ਕਾ ਹਰੇ ਕਹਿ ਨਾਏ ਤਿਸ ਕੀ ਆਸਨ ਭਿੜਦੇ ਜਾਏ ਸੇਵਕ ਕੋ ਸੇਵਾ ਬਨਿਆਏ ਹੁਕਮ ਬੁਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕਹਿ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਵੈ ਰਾਂਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪਰ ਅੰਤਰਨ ਕਾਹੇ ਸੁਆਵ ਆਠ ਫਿਰ ਪ੍ਰਭੇ ਖੁਨੇ ਰਾਮ ਮਿਟੇ ਗਿਆਨ ਮਨ ਸੈ ਅੰਧੇਰਾ ਸੁਨ ਵਿਦੇਸ਼ ਹਿਰਦੈ ਬਸਾਵ ਮਨ ਛੇ ਨਾਨਕ ਫਲ ਪਾਵੋ ਹਲਤ ਪਲ ਦੇ ਲਿਹੋ ਸਵਾਰ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਚ ਪ੍ਰੇਖਿਆ ਮਨ ਤਨ ਨਾਮ ਜਪੋ ਲੇ ਬਲਾਏ ਦੁਖ ਦਰਦ ਮਨ ਤੇ ਬਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨੇ ਬਹਿ ਕੇ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨਯਾ ਬਹਿ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਇਓ ਬਰੈ ਰਾਖਨ ਹਾਰ ਤੇ ਆਏ ਨਿਰਪਉ ਜਪੈ ਸਕਲ ਪਹੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖਿਤ ਸਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜੈ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਗੁਰਸੂਰੈ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਮਾਨੰਦ ਤਰਜਮੇ ਪੁਰਖ ਵਰਦਾਨ ਜਿਸ ਮਨ ਵਸਿਆ ਸਹੂਤ ਨਿਹਾਲ ਤਾਂ ਕੇ ਨਿਕਟਨਾਵਤ ਖਾਲ ਅਮਰ ਭਈ ਅਮਰਾਪਤ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ
ਸੰਤ ਸੰਗਤ ਪ੍ਰਭ ਮਿੱਠਾ ਨਾਮ ਪ੍ਰਭੂ ਕਾਲਾ ਗਾ ਮਿੱਠਾ ਸਕਲ ਸਮੱਗਰੀ ਇਕ ਘਟ ਮਾਹੇ ਅਨਕਰੰਗ ਨਾਨਾ ਦ੍ਰਿਸ਼ਟਾਹੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸ਼ਰਾਮ ਸੁਨ ਸਮਾਧਾਨ ਤੈਨਾਤ ਕਹਿਣਾ ਜੈ ਚਟ ਬਿਸਮਾ ਤਿਨ ਦੇਖਾ ਜੇ ਸਾਬ ਦਿਖਾਏ ਨਾਨਕ ਦਰਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਬ ਲੋਕ ਪੂਰਨ ਪਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਅਗੈ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦਿਸੈ ਸਮਾਏ ਤਿਸਤੇ ਪਿਰ ਨਹੀਂ ਕੋਠਾ ਉਗਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੁਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਣਾ ਕਬੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੂਲ ਨਾ ਪਾਇਆ ਗੁਣਿਆ ਮੂਲ ਸਰਬ ਜੋਤ ਮੈਂ ਜਾ ਕੀ ਜੋਤ ਹਰ ਜੋ ਸਵਾਮੀ ਉਤਪੋਤ ਹੋਰ ਪ੍ਰਸਾਦ ਭਰਮ ਕਾ ਨਾ ਸੁਨਾਨਕ ਚਨ ਮੈਂ ਹਾਂ ਵਿਸਾ ਸੰਤ ਜਨਾ ਕਪੇਖਨ ਸੁਮਰਮ ਸੰਤ ਜਨਾ ਕਹਿਰਦੈ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿ ਤੇ ਸਤਿ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਵਨ ਹਰ ਪ੍ਰਭ ਜਾਣੇ ਅੰਤਰਪ ਸੇਵਾ ਹਰ ਭਿਓ ਹੀ ਨਾਨਕ ਦਰਸ਼ਨ ਦੇਖ ਸਮੋਹੇ ਆਪ ਸਤ ਕੀ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਓਂਕਾਰ ਅਨਿਕ ਕਲਾ ਲਖੀ ਨਾ ਜਾਏ ਜਿਸ ਭਾਵ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨੈ ਨਾਨਕ ਜਨਾ ਬੁਝਾਏ ਸਰ ਭੂਤਾ ਪ੍ਰਤਾਰਾ ਸਰਵ ਨੈ ਨਾਭੇ ਕਨਹਾਰਾ ਸਗਲ ਸਮੱਗਰੀ ਜਾਂ ਕਤਨ ਆਪਨ ਜਸ ਆਪ ਹੀ ਜਨਾ ਆਵਣ ਜਾਨ ਗੇਲ ਬਣਾਇਆ ਆਗਿਆਕਾਰੀ ਕੀ ਨੀਮਾ ਹੈ ਸਭ ਕੇ ਮਤਲਬ ਤੋਂ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੋ ਨਾ ਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਆਪ ਭਲਾ ਕਰ ਦੂ ਤਤਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਚ ਧਾਰੀ ਸਭ ਸਾਜ ਉਤਪਤ ਆਪਣ ਸੰਗਰਾਜ ਤਾਂ ਕੀ ਗਦਮਿੰਦ ਕਹੀ ਨਾ ਜਾਏ ਦੂਸਰ ਹੋਏ ਦੱਸੋ ਜੀ ਪਾਏ ਤਿਸਕਾ ਕੀ ਹੈ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨ ਹੈ ਤਿਸ ਦਾ ਸੁਖ ਹੋਏ ਆਪ ਮਲੈ ਲੈ ਪ੍ਰਭ ਸੋਏ ਧਨਵੰਤ ਕੁਲਵੰਤ ਬਦਵੰਤ ਜੀਵਨ ਮੁਕਤ ਸ਼ਰਦਾ ਭਗਵੰਤ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨੇ ਆਮਨ ਕਾਹੇ ਸੋ ਜਨਕ ਸੰਗਤ ਤੇ ਆਵੇ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਗ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆ ਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਗੁਣ ਸਾਗਰਤ ਸਾਧ ਸੰਗ ਗੁਣ ਸਾਗਰਤ ਰੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਕੇ ਮੁਕਸਲ ਸਹਿਤ ਆਨੰਦ ਸਾਧ ਸੰਗ ਬਚ ਪਰਮਾਨੰਦ ਨਰਖ ਨਿਵਾਰੋ ਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਬੋ ਨਾਰਾਇਣ ਏਕ ਏਕ ਰੂਪ ਜਾ ਕਰੰਗ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੇਕ ਲਾਲ ਹੈ ਰਦਨ ਸੰਤ ਕੁਮਾਵਤ ਹੋ ਤੇ ਉਧਾਰ ਆਪ ਤਰੈ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈਮਲ ਲਾ ਕਾ ਹਰ ਰੰਗ ਜੈ ਜੈ ਸ਼ਬਦ ਨਾ ਹਦ ਵਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਕਾਜੇ ਪ੍ਰਗਟੇ ਗੋਪਾਲ ਮਹਾਂਤ ਕੈ ਮਾਤੇ ਨਾਨਕ ਕੁਦਰੇ ਦਿਨ ਕੇ ਸਾਥੀ ਸਰਨ ਜੋਗ ਚੁਣ ਸਮ ਨਹੀਂ ਆਇਆ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਵੈਰ ਭਈ ਸਮਰੇ ਨਾ ਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵਾ ਆਲ ਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨਸ ਨਾ ਕਹਿ ਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨੇ

ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਦੀਛਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ

ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਆਖਾਂ ਜੀਵਾ ਮਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ, ਸੋ

ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ।

ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ।

ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਓ ਪਰਿਆ

ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗਮਾ ਅਗਮ ਅਪਾਰਾ, ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ, ਹਰ ਸੱਚ

ਜੀ ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ

ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹ।

ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰ

ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵੀ ਛੋੜਿਆ।

ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੋਂ ਤੂੰ ਜਾਣ ਆਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ

ਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਜੂਬਿਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ

ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ,

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸਿਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ। ਧਨਯ ਧਨਯ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇਹੋਂ ਉਬਾਰੇ। ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰ।

ਕਿਹੇ ਬਿਨ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦੇ

ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਵੈ, ਬਹੁ ਭੇਦ ਕਹਿ ਹਮ ਏਕ ਨ ਜਾਨਿਓ।

ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੀ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸੱਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਸਾਚਾ ਨਾਮ ਮੇਰਾ ਆਧਾਰ ਹੋਵਾ ਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ।

ਬਾਉੜੀ ਤਿੱਥੈ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਨੂੰ, ਮੇਰੀ ਪੀੜ੍ਹੀ ਦੇ ਮਾਲਕ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਦੀ ਸਤਿਗੁਰੂ ਸਾਹਿਬ ਕਿਰਪਾ ਕਰਨ। ਸਾਰਿਆਂ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

دو جہاں، رحم تندے مجسمے ست گرو، ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਧੀਨ ਸੱਤਵੀਂ ਅਸ਼ਟਪਦੀ ਦਾ ਤੀਸਰਾ ਪਦਾ ਹੈ, ਜਿਹਦੇ ਵਿੱਚ ਮਹਾਰਾਜ ਜੀ ਨੇ ਸਾਧੂ ਪੁਰਖਾਂ ਦੀ ਸੰਗਤ ਵਿੱਚ ਬਿਰਾਜਮਾਨ ਹੋਣ ਦੇ ਗੁਣਾਂ ਨੂੰ ਪ੍ਰਗਟ ਕੀਤਾ ਹੈ ਕਿ ਜਦੋਂ ਵੀ ਆਪਾਂ ਕਿਸੇ ਗੁਰਮੁਖ, ਕਿਸੇ ਅਭਿਆਸੀ ਜਾਂ ਰੱਬ ਦੀ ਬੰਦਗੀ ਵਰਗ ਵਾਲੇ ਇਨਸਾਨ ਦੀ ਸੰਗਤ ਵਿੱਚ ਜਾ ਕੇ ਬੈਠਦੇ ਹਾਂ, ਉਹਦੀ ਸੰਗਤ ਦੇ ਵਿੱਚੋਂ ਜੋ ਤਰੰਗਾਂ, ਜੋ ਉਹਦੀ ਸੰਗਤ ਦੇ ਵਿੱਚੋਂ ਸਾਡੇ ਜੀਵਨ 'ਤੇ ਬਖਸ਼ਿਸ਼ ਹੁੰਦੀ ਹੈ, ਉਹਦਾ ਨਿਰਣਾ ਮਹਾਰਾਜ ਜੀ ਨੇ ਇਸ ਪੂਰੀ ਅਸ਼ਟਪਦੀ ਵਿੱਚ ਕੀਤਾ। ਕਿਉਂਕਿ ਜਿਸ ਦਿਨ ਇਨਸਾਨ ਪਾਣੀ ਦੀ ਸੰਗਤ ਕਰਦਾ ਆਪਣੇ ਆਪ ਭਾਵੇਂ ਮੈਲ ਹੱਥਾਂ 'ਤੇ ਹੋਵੇ, ਪੈਰਾਂ 'ਤੇ ਹੋਵੇ, ਉਤਰ ਜਾਂਦੀ ਹੈ। ਸੂਰਜ ਦੀ ਸੰਗਤ ਕਰੇਗਾ ਇਨਸਾਨ, ਆਪਣੇ ਆਪ ਚਾਨਣ ਅਤੇ ਨਿੱਘ ਜਿਹੜਾ ਹੈ ਉਹ ਆਪਣੇ ਆਪ ਪ੍ਰਗਟ ਹੁੰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਨੇ ਜ਼ਿਕਰ ਕੀਤਾ ਵੀ ਸੰਗਤ ਦਾ ਅਸਰ ਤਪਿਆ ਹੋਇਆ ਮਨੁੱਖ ਗਰਮੀ ਦੇ ਵਿੱਚ ਕਿਸੇ ਦਰਖਤ ਦੀ ਛਾਂ ਦੀ ਸੰਗਤ ਵਿੱਚ ਚਲਿਆ ਜਾਏ ਤਾਂ ਸਰੀਰਕ ਤਪਸ਼ ਖਤਮ ਹੋ ਜਾਂਦੀ। ਸੱਪ ਦੇ ਅੰਦਰ ਗਰਮੀਆਂ ਦੇ ਸਮੇਂ ਵਿੱਚ ਜਦੋਂ ਅਸਾੜ ਦਾ ਮਹੀਨਾ ਆਉਂਦਾ, ਅਸਾੜ ਦੇ ਮਹੀਨੇ ਤੋਂ ਹਾੜ੍ਹ ਦੇ ਮਹੀਨੇ ਦਾ ਜ਼ਿਕਰ ਜਿਹੜਾ ਜੇਠ ਅਤੇ ਹਾੜ੍ਹ ਦੇ ਮਹੀਨੇ ਵਿੱਚ ਸੱਪ ਦੀ ਤਪਸ਼ ਜਿਹੜੀ ਹੈ ਉਹ ਦੁੱਗਣੀ ਵੱਧ ਜਾਂਦੀ ਹੈ, ਜ਼ਹਿਰ ਕਰਕੇ ਜ਼ਮੀਨ ਵੀ ਤੱਤੀ ਹੈ, ਗਰਮ ਹੈ, ਪਰ ਉਹ 52 ਚੰਦਨ ਜਿਹੜਾ ਹੈ, 52 ਉਂਗਲੀਆਂ ਦੇ ਆਕਾਰ ਵਾਲਾ ਬੂਟਾ ਹੈ ਔਰ 52 ਉਂਗਲਾਂ ਹੀ ਉਹਦੇ ਦਾਇਰੇ ਵਿੱਚ ਕੋਈ ਵੀ ਬੂਟਾ ਆ ਜਾਏ ਤਾਂ ਉਹਨੂੰ ਚੰਦਨ ਕਰ ਦਿੰਦਾ, ਪਰ 52 ਚੰਦਨ ਦੀ ਜਿਹੜੀ ਹੈ ਉਹ ਪ੍ਰਜਾਤੀ ਹੁਣ ਤਕਰੀਬਨ ਬਹੁਤ ਘੱਟ ਹੈ। ਸੱਪ ਜਿਹੜਾ ਹੈ ਉਹ ਆਪਣੇ ਸਾਰੇ ਦੇ ਸਾਰੇ ਜ਼ਹਿਰ ਨੂੰ ਖਤਮ ਕਰਨ ਵਾਸਤੇ ਉਹਦੇ ਆਲੇ ਦੁਆਲੇ ਲਪੇਟਿਆ ਜਾਂਦਾ, ਉਹਦੀ ਸੰਗਤ ਕਰਦਾ, ਅਸਰ ਹੁੰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਅਸ਼ਟਪਦੀ ਵਿੱਚ ਇਹੀ ਜ਼ਿਕਰ ਕੀਤਾ ਕਿ ਜਦੋਂ ਕੋਈ ਵੀ ਇਨਸਾਨ ਭਾਵੇਂ ਵਿਕਾਰੀ ਹੋਵੇ, ਨਿੰਦਕ ਬਿਰਤੀ ਦਾ ਪਾਤਰ ਹੋਵੇ, ਵਾਸ਼ਨਾ ਵਾਲਾ ਸੁਭਾਅ ਹੋਵੇ, ਤ੍ਰਿਸ਼ਨਾ ਹੋਵੇ, ਨਿੰਦਾ ਅਤੇ ਚੁਗਲੀ ਵਾਲੀ ਬਿਰਤੀ ਹੋਵੇ, ਉਹ ਗੁਰਮੁਖਾਂ ਦੀ ਸੰਗਤ ਵਿੱਚ ਜਾਏਗਾ ਅਤੇ ਉਹਦਾ ਜੀਵਨ ਕਿੱਦਾਂ ਦਾ, ਉਹ ਸਾਰਾ ਅੱਜ ਨਿਰਣਾ ਮਹਾਰਾਜ ਜੀ ਨੇ ਸਾਡੇ ਸਨਮੁੱਖ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਕਿ ਜਦੋਂ ਵੀ ਕੋਈ ਦਾਤ ਸੰਸਾਰ ਵਿੱਚ ਵਿਅਕਤੀ ਨੇ ਪ੍ਰਾਪਤ ਕਰਨੀ ਹੋਵੇ, ਉਹ ਦਾਤ ਵਾਸਤੇ ਕਿੰਨੀ ਕੁ ਨਿਮਰਤਾ, ਕਿੰਨੇ ਕੁ ਅਹੰਕਾਰ ਦਾ ਤਿਆਗ ਅਤੇ ਕਿੰਨੀ ਭਾਵਨਾ ਚਾਹੀਦੀ, ਉਹ ਸਾਰਾ ਨਿਰਣਾ ਆਪਾਂ ਐਤਵਾਰ ਵੀ ਪ੍ਰਸੰਗ ਦੇ ਵਿੱਚ ਜ਼ਿਕਰ ਕੀਤਾ ਸੀ, ਔਰ ਅੱਜ ਵੀ ਕਰਾਂਗੇ। ਛੇਵੇਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰ ਨਾਲ ਨਾਲ ਆਪਾਂ ਪ੍ਰਾਰੰਭ ਕਰਾਂਗੇ, ਪਰ ਪਹਿਲਾਂ ਜੋ ਸ਼ਬਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਆਪ ਬਖਸ਼ਿਸ਼ ਕਰਨ ਆਰੰਭਤਾ ਹੈ ਅੱਜ ਦੇ ਪਾਵਨ ਸ਼ਬਦ ਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ, ਸਾਧ ਸੰਗ ਦੁਸ਼ਮਣ ਸਭ ਮੀਤ। ਸਤਿਗੁਰੂ ਕਹਿੰਦੇ, ਜਦੋਂ ਪਰਮਾਤਮਾ ਪੁਰਖ ਕਿਸੇ ਗੁਰਮੁਖ ਦੀ ਸੰਗਤ ਵਿੱਚ ਜਾਂਦੇ ਹਾਂ, ਅਤੇ ਸੰਗਤ ਵਿੱਚ ਜਾਣ ਕਰਕੇ ਮਹਾਰਾਜ ਜੀ ਕਹਿੰਦੇ, ਫਿਰ ਦੁਸ਼ਮਣ ਸਭ ਮੀਤ, ਦੁਸ਼ਮਣ ਵੀ ਮਿੱਤਰਤਾ ਵਾਲੇ ਪੱਖ ਤੋਂ ਪ੍ਰਤੀਤ ਹੋਣੇ ਸ਼ੁਰੂ ਹੋ ਜਾਂਦੇ। ਦੁਸ਼ਮਣੀ ਭਾਵ ਜਿਹੜਾ ਹੈ ਉਹ ਸਮਾਪਤ ਹੋ ਜਾਂਦਾ ਹੈ। ਦੁਸ਼ਮਣ ਸਭ ਮੀਤ, ਹੁਣ ਇਹਦੇ ਅਰਥ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ ਆਪਾਂ। ਪਹਿਲਾਂ ਤਾਂ ਇਹ ਹੋ ਗਿਆ ਵੀ ਦੁਨਿਆਵੀ ਤਲ ਦੇ ਉੱਪਰ ਕੋਈ ਦੁਸ਼ਮਣ ਹੋਵੇ, ਹੁਣ ਸਾਡਾ ਮਨ ਨਹੀਂ ਕਰਦਾ ਵੀ ਉਹਨੂੰ ਮਾੜੇ ਬਚਨ ਬੋਲ ਸਕੀਏ, ਸਾਡਾ ਮਨ ਨਹੀਂ ਕਰਦਾ ਵੀ ਉਹਨੂੰ ਅਸੀਂ ਈਰਖਾਵਸ ਹੋ ਕੇ ਕਈ ਤਰ੍ਹਾਂ ਦਾ ਨੁਕਸਾਨ ਕਰ ਸਕੀਏ। ਇੱਕ ਤਾਂ ਇਹ ਹੋ ਗਿਆ। ਇੱਕ ਅਰਥ ਇਹ ਹੈ ਕਿ ਸਾਧ ਕੈ ਸੰਗ ਦੁਸ਼ਮਣ ਸਾ ਮੀਤ। ਸਾਧ ਕੈ ਸੰਗ ਦਾ ਅਰਥ ਹੈ ਕਿ ਕੋਈ ਗੁਰਮੁਖ ਸਾਧੂ ਮਹਾਤਮਾ ਦੀ ਸੰਗਤ ਵਿੱਚ ਜਾਣ ਕਰਕੇ ਦੁਸ਼ਮਣ, ਦੁਸ਼ਮਣ ਕੀ ਨੇ, ਪੰਜ ਦੇ ਪੰਜ ਵਿਕਾਰ ਜਿਨ੍ਹਾਂ ਨੂੰ ਪੰਚ ਦੁਸ਼ਟ ਕਿਹਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਵੀ ਪੰਜ ਦੇ ਪੰਜ ਜਿਹੜੇ ਵਿਕਾਰ ਦੁਸ਼ਮਣ ਨੇ ਉਹ ਮਿੱਤਰ ਕਿਵੇਂ ਬਣ ਜਾਂਦੇ ਨੇ। ਮਹਾਰਾਜ ਜੀ ਕਹਿੰਦੇ, ਜਿਹੜੀ ਵਾਸ਼ਨਾ ਹੈ ਉਹ ਵਾਸ਼ਨਾ ਕਰਤੇ ਪੁਰਖ ਦੇ ਪ੍ਰੇਮ ਵਿੱਚ ਬਦਲ ਜਾਂਦੀ ਹੈ, ਜਿਹੜਾ ਅਹੰਕਾਰ ਹੈ ਉਹ ਮਾਣ ਵਿੱਚ ਬਦਲ ਜਾਂਦਾ, ਅਤੇ ਜਿਹੜੀ ਅੰਦਰ ਦੀ ਆਪਾਂ ਕਹੀਏ ਕਿ ਜਿਹੜੀ ਲੋਭ ਬਿਰਤੀ ਹੈ ਉਹ ਕਰਤੇ ਪੁਰਖ ਦੇ ਰਸ ਵਾਲੇ ਪਾਸੇ ਤਤਪਰ ਹੋ ਜਾਂਦੀ ਹੈ, ਜਿਹੜਾ ਕ੍ਰੋਧ ਹੈ ਕ੍ਰੋਧ ਦਇਆ ਦਾ ਸਰੂਪ ਧਾਰਨ ਕਰ ਲੈਂਦਾ ਹੈ ਜਾਂ ਸੁਰਮ ਗਤੀ ਦਾ ਰੂਪ ਧਾਰਨ ਕਰ ਲੈਂਦਾ, ਅਤੇ ਜਿਹੜਾ ਮੋਹ ਹੈ ਉਹ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਨਾਲ ਸਾਨੂੰ ਬੰਨ ਕੇ ਰੱਖ ਦਿੰਦਾ। ਇਹ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕਰਕੇ ਸਾਨੂੰ ਸਮਝਾ ਦਿੱਤਾ ਕਿ ਜਿਸ ਦਿਨ ਸਾਧ ਸੰਗ ਦੁਸ਼ਮਣ ਸਮੀਤ, ਇਹਦਾ ਤੀਸਰਾ ਅਰਥ ਹੈ ਕਿ ਜਿਹੜੇ ਨੇਤਰ, ਜਿਹੜੀ ਜ਼ੁਬਾਨ, ਜਿਹੜੇ ਕੰਨ ਗੁਰੂ ਦੇ ਉਪਦੇਸ਼ ਤੋਂ ਉਲਟ ਸੁਣ ਕੇ ਸਾਡੇ ਦੁਸ਼ਮਣੀ ਭਾਵ ਨੂੰ ਪ੍ਰਗਟ ਕਰ ਰਹੇ ਸੀ, ਅੱਜ ਉਹ ਮਿੱਤਰ ਬਣ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਕਿਸ ਵਾਸਤੇ ਆਏ, ਨੇਤਰ ਦਰਸ਼ਨਾਂ ਵਾਸਤੇ ਤਰਸਣ ਲੱਗ ਪਏ, ਜ਼ੁਬਾਨ ਬਾਣੀ ਬੋਲਣ ਵਾਸਤੇ ਤਤਪਰ ਹੋ ਗਈ, ਅਤੇ ਕੰਨ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਨ ਵਾਲੇ ਪਾਸੇ ਪ੍ਰੇਰਨਾ ਕਰ ਗਏ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਨਿਰਣਾ ਕਰਕੇ ਸਮਝਾ ਦਿੱਤਾ। ਮਹਾਰਾਜ ਕਹਿਣਗੇ, ਗੱਲ ਦਾ ਖਿਆਲ ਆਪਾਂ ਜੀਵਨ ਵਿੱਚ ਰੱਖੀਏ ਕਿ ਜਿਸ ਦਿਨ ਸਤਿਗੁਰੂ ਵਾਲੇ ਪਾਸੇ ਗੁਰਮੁਖਾਂ ਦੀ ਸੰਗਤ ਵਿੱਚ ਜਾਵਾਂਗੇ, ਮਹਾਰਾਜ ਜੀ ਕਹਿੰਦੇ ਉਦਨ ਇਹ ਹੋਏਗਾ ਕਿ ਸਾਧ ਸੰਗ ਦੁਸ਼ਮਣ ਸਭ ਮੀਤ, ਸਾਰੇ ਦੁਸ਼ਮਣ ਮਿੱਤਰ ਹੋ ਜਾਣਗੇ। ਮਹਾਰਾਜ ਜੀ ਆਪ ਜੀ ਨੇ ਸਪਸ਼ਟ ਕਿੱਥੇ ਕੀਤਾ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਸਪਸ਼ਟ ਇਸ ਤਰ੍ਹਾਂ ਹੈ ਕਿ ਜਿੱਦਣ ਸੰਗਤ ਵਿੱਚ ਆ ਗਏ ਫਿਰ ਮਹਾਰਾਜ ਜੀ ਕਹਿਣਗੇ, ਸਭ ਕੋ ਮੀਤ ਹਮ ਆਪਨ ਕੀਨਾ ਹਪ ਹਮ ਸਭ ਨਾ ਕੇ ਸਾਜਨ। ਉਦਨ ਸਾਰਾ ਕੁਝ ਹੀ ਖਤਮ ਹੋ ਜਾਏਗਾ, ਉਦਨ ਦੁਸ਼ਮਣ ਸਭ ਮੀਤ ਮਿੱਤਰ ਬਣ ਜਾਣਗੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਜੀਵਨ ਦੇ ਵਿੱਚ ਅਗਲਾ ਨਿਰਣਾ ਕਰਕੇ ਕਹਿੰਦੇ, ਸਾਧੂ ਕੈ ਸੰਗ ਮਹਾਂਪੁਨੀਤ। ਸਾਧੂ ਕਹਿ ਸੰਗ ਮਹਾਂਪੁਨੀਤ ਦਾ ਅਰਥ ਹੈ ਕਿ ਜਦੋਂ ਕਿਸੇ ਗੁਰਮੁਖ ਦੀ ਸੰਗਤ ਵਿੱਚ ਜਾਵਾਂਗੇ, ਮਹਾਰਾਜ ਕਹਿਣਗੇ ਅਤਿਸ਼ੈ ਕਰਕੇ ਪੁਨੀਤ, ਭਾਵ
ਜੀਵਨ ਦੇ ਵਿੱਚ ਇੰਨੀ ਕੁ ਪਵਿੱਤਰਤਾ ਆ ਜਾਏਗੀ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਸਮਰਪਿਤ ਹੋ ਜਾਂਗੇ। ਪੁਨੀਤਤਾ ਇੱਕ ਤਾਂ ਹੈ ਨਾ ਪਵਿੱਤਰਤਾ, ਮਹਾਰਾਜ ਜੀ ਨੇ ਕਿਹਾ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ। ਕਿਉਂ ਕਿਹਾ ਪਹਿਲਾਂ ਪਵਿੱਤਰ ਕਿਉਂ ਕਿਹਾ? ਮਹਾਰਾਜ ਜੀ ਕਹਿੰਦੇ ਜਿੱਦਣ ਮਨ ਕਰਕੇ ਬਚਨਾਂ ਕਰਕੇ ਕਰਮਾਂ ਕਰਕੇ ਪਵਿੱਤਰ ਹੋ ਗਏ ਅਤੇ ਫਿਰ ਉਹ ਪਦਵੀ ਮਿਲਦੀ ਹੈ ਪੁਨੀਤ ਦੀ। ਸਮਝ ਗਿਆ ਆਪ ਜੀ ਵੀ ਪਹਿਲਾਂ ਜੀਵਨ ਵਿੱਚ ਕਈ ਇਨਸਾਨਾਂ ਦੀ ਇਹ ਅਵਸਥਾ ਹੁੰਦੀ ਹੈ ਵੀ ਕਈ ਸੁਭਾਵਿਕ ਤੌਰ 'ਤੇ ਪਹਿਲਾਂ ਕੀ ਕਰਦੇ ਨੇ ਕਿ ਮੁੱਖ ਤੋਂ ਅਤੇ ਬਾਣੀ ਪੜ੍ਹਦੇ ਨੇ, ਪੜ੍ਹੀ ਜਾ ਰਹੇ ਨੇ ਮੁੱਖ ਕਰਕੇ ਅਤੇ ਪਵਿੱਤਰ ਹੋ ਗਏ, ਪਰ ਅੰਦਰ ਨਹੀਂ ਵੱਸ ਰਹੀ, ਮਨ ਕੁਝ ਹੋਰ ਕਹਿ ਰਿਹਾ ਹੈ, ਮੁੱਖ ਕੁਝ ਹੋਰ ਕਹਿ ਰਿਹਾ। ਫਿਰ ਕਹਿੰਦੇ ਦੂਸਰੀ ਅਵਸਥਾ ਜਦੋਂ ਮਨ ਵਿੱਚ ਵੀ ਵੱਸ ਗਈ, ਹੁਣ ਬਾਣੀ ਮਨ ਵਿੱਚ ਵੀ ਆ ਗਈ ਹੈ, ਬਚਨਾਂ ਵਿੱਚ ਵੀ ਆ ਗਈ, ਪਰ ਜੀਵਨ ਤੋਂ ਪੈਰ ਪ੍ਰਗਟ ਹੀ ਨਹੀਂ ਹੋ ਰਹੇ, ਜੀਵਨ ਨਹੀਂ ਉਸੇ ਤਰ੍ਹਾਂ ਜਾ ਰਿਹਾ ਜਿੱਦਾਂ ਮਹਾਰਾਜ ਜੀ ਨੇ ਕਿਹਾ। ਫਿਰ ਮਹਾਰਾਜ ਕਹਿਣਗੇ ਤੀਸਰੀ ਅਵਸਥਾ ਹੈ ਕਰਮ ਕਰਕੇ, ਮਨ ਬਚ ਕਰਮਾਂ ਕਰਕੇ ਜਿਹੜਾ ਬੰਦਾ ਪਵਿੱਤਰ ਹੋ ਗਿਆ ਸ਼ਬਦ ਨਾਲ ਲੱਗ ਕੇ। ਫਿਰ ਮਹਾਰਾਜ ਜੀ ਕਹਿਣਗੇ ਸ਼ਬਦ ਨਾਲ ਲੱਗ ਕੇ ਜਦੋਂ ਤਿੰਨ ਚੀਜ਼ਾਂ ਪਵਿੱਤਰ ਹੋ ਗਈਆਂ, ਮਨ ਬਚ ਅਤੇ ਕਰਮ, ਪਹਿਲਾਂ ਬਚਨਾਂ ਵਿੱਚ ਬਾਣੀ ਆਈ, ਮਨ ਵਿੱਚ ਆ ਗਈ, ਫਿਰ

ਸਿੱਖਾਂ ਦੀ ਸੰਗਤ ਵਿੱਚ ਜਾ ਕੇ ਫਿਰ ਕਿਸੇ ਨਾਲ ਵੈਰ ਜਾਂ ਕਿਸੇ ਨਾਲ ਵਿਰੋਧਤਾ ਨਹੀਂ ਹੁੰਦੀ, ਕਿਸੇ ਨਾਲ ਵਿਰੋਧੀ ਭਾਵ ਨਹੀਂ ਹੈ। ਇੱਥੇ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਵਾਰ ਕਰਨ ਵਾਲੇ ਸੈਦ ਖਾਨ ਵਰਗੇ ਵੀ ਸਤਿਗੁਰੂ ਸਾਹਿਬ ਜੀ ਦੇ ਝੁੱਕ ਕੇ ਅੱਗੇ ਕਹਿੰਦੇ ਆ ਵੀ ਮਹਾਰਾਜ ਬਖਸ਼ ਦਿਓ, ਗੁਰਸਿੱਖੀ ਦੇ ਦਿਓ। ਮਹਾਰਾਜ ਜੀ ਕਹਿੰਦੇ ਇੱਥੇ ਜੀਵਨ ਦਾ ਆਧਾਰ ਹੈ ਸਾਧ ਸੰਗ। ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਚਲੇ ਗਏ, ਗੱਗੇ ਨੂੰ ਸਿਹਾਰੀ ਲੱਗੀ ਹੈ ਸੰਗ ਦੇ, ਇਹਦਾ ਅਰਥ ਹੈ ਕਿ ਗੁਰਮੁਖਾਂ ਦੀ ਸੰਗਤ ਵਿੱਚ ਕਿਸ ਸਿਉ ਨਹੀਂ ਵੈਰ, ਕਿਸੇ ਨਾਲ ਵੈਰ ਨਹੀਂ ਹੁੰਦਾ। ਜੇ ਕੋਈ ਵੈਰ ਕਮਾਉਣ ਵਾਲਾ ਵੀ ਆਏ, ਉਹਨਾਂ ਦੇ ਅੰਦਰ ਦੀ ਵਾਈਬ੍ਰੇਸ਼ਨ ਹੀ ਇੱਦਾਂ ਦੀ ਹੈ ਕਿ ਵੱਡੇ ਤੋਂ ਵੱਡੇ ਗੁਨਾਹਗਾਰ ਮਨੁੱਖ ਦਾ ਵੀ ਜੀਵਨ ਪਲਟੀ ਕਰਕੇ ਰੱਖ। ਇਹ ਗੁਰਮੁਖ ਦੀ ਸੰਗਤ ਦਾ ਅਸਰ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਹ ਉਦਾਹਰਣ ਦੇ ਤੌਰ ਦੇ ਉੱਪਰ ਆਪਾਂ, ਕਿਉਂਕਿ ਇੱਕ ਸਾਧੂ ਇੱਕ ਗੁਰਮੁਖ ਪਰਉਪਕਾਰੀ ਹੈ, ਮੈਂ ਛੋਟੀ ਜਿਹੀ ਉਦਾਹਰਣ ਦੇ ਕੇ ਆਪ ਜੀ ਦੇ ਸਨਮੁਖ ਅੱਗੇ ਚੱਲਦਾ। ਸਾਧੂ ਦੀ ਸੰਗਤ ਦਾ ਨਿਰਣਾ ਕਿਉਂ ਕੀਤਾ ਹੈ, ਕਿਉਂਕਿ ਆਖਿਆ ਮਹਾਰਾਜ ਜੀ ਨੇ, ਇੱਕ ਵਿਦਵਾਨ ਗੁਰਮੁਖ ਬੜੀ ਬੰਦਗੀ ਵਾਲੇ ਅਭਿਆਸੀ ਨੇ, ਤਪਦੀ ਹੋਈ ਧੁੱਪ ਦੇ ਵਿੱਚ ਇੱਕ ਡੇਰੇ ਤੋਂ ਇੱਕ ਪੜਾਅ ਤੋਂ ਦੂਜੇ ਪੜਾਅ 'ਤੇ ਆਪਣੇ ਵਿਦਿਆਰਥੀਆਂ ਨਾਲ ਜਾ ਰਹੇ ਸਨ ਅਤੇ ਅਚਾਨਕ ਉਹਨਾਂ ਨੇ ਜਿਹੜਾ ਗਲ ਵਿੱਚ ਕੱਪੜਾ ਪਾਇਆ ਸੀ, ਜਿਹਨੂੰ ਆਪਾਂ ਹਜੂਰੀਆ ਕਹਿ ਦਿੰਦੇ, ਪਰਨਾ ਕਹਿ ਦਿੰਦੇ ਹਾਂ, ਉਹਨਾਂ ਨੇ ਆਪਣੇ ਪਰਨੇ ਨੂੰ ਹੱਥ ਵਿੱਚ ਫੜਿਆ ਅਤੇ ਆਪਣੇ ਚੇਲਿਆਂ ਨੂੰ ਕਹਿੰਦੇ ਵੀ ਆਪਾਂ ਨਦੀ ਦਾ ਪਾਣੀ ਲੰਘਦਾ ਪਿਆ ਅਤੇ ਆਪਾਂ ਜਲ ਛਕ ਲਈਏ। ਕਹਿੰਦੇ ਜੀ ਠੀਕ ਹੈ। ਉਹਨਾਂ ਕੱਪੜਾ ਉੱਪਰ ਸੁੱਟਿਆ, ਮਲਮਲ ਦਾ ਕੱਪੜਾ ਸੀ, ਪਾਣੀ ਪੁਣਿਆ ਗਿਆ ਅਤੇ ਉਹ ਕੱਪੜੇ ਤੋਂ ਉੱਪਰੋਂ ਪਾਣੀ ਪੀ ਲਿਆ। ਪੀ ਕੇ ਉੱਠਣ ਲੱਗੇ ਅਤੇ ਇੱਕ ਜਿਹਨੂੰ ਆਪਾਂ ਬਿੱਛੂ ਕਹਿ ਦਿੰਦੇ ਹਾਂ, ਔਰ ਉਹ ਬਿੱਛੂ ਜਿਹੜਾ ਸੀ ਉਹ ਉੱਪਰ ਘਾਹ ਰਾਹੀਂ ਚੜ੍ਹ ਰਿਹਾ ਸੀ ਅਤੇ ਜਦੋਂ ਘਾਹ ਦੇ ਉੱਪਰ ਆਉਂਦਾ ਸੀ ਉਹਦਾ ਵਜ਼ਨ ਝੱਲਦਾ ਨਹੀਂ ਸੀ ਘਾਹ 'ਤੇ, ਪਲਟ ਕੇ ਫਿਰ ਪਾਣੀ 'ਚ, ਉਹ ਫਿਰ ਪਾਣੀ ਤੋਂ ਬਾਹਰ ਆਉਂਦਾ ਫਿਰ ਡਿੱਗ ਪੈਂਦਾ। ਉਹ ਗੁਰਮੁਖਾਂ ਨੇ ਵੇਖ ਲਿਆ, ਤੁਰੰਤ ਉਹਨਾਂ ਨੇ ਕੀ ਕੀਤਾ ਵੀ ਆਪਣਾ ਪੁੱਠਾ ਹੱਥ ਪਾਣੀ ਵਿੱਚ ਥੱਲੇ ਖੜਿਆ, ਜਿੱਥੇ ਉਹ ਡੁੱਬਦਾ ਪਿਆ ਤਿੱਥੇ ਉਹ ਵਾਰ ਵਾਰ ਕੋਸ਼ਿਸ਼ ਕਰਦਾ ਸੀ ਬਾਹਰ ਦੀ, ਉਹਨਾਂ ਨੇ ਥੱਲਿਓਂ ਤਾਂ ਨੂੰ ਹੱਥ ਕਰ ਲਿਆ ਅਤੇ ਉਹ ਹੱਥ ਦੇ ਉੱਪਰ ਆ ਗਿਆ। ਉਹਨੇ ਡੰਗ, ਹੁਣ ਬਿੱਛੂ ਦਾ ਡੰਗ ਬਹੁਤ ਜ਼ਿਆਦਾ ਦਰਦਨਾਕ ਹੁੰਦਾ, ਉਹਨਾਂ ਨੇ ਕੀ ਕੀਤਾ ਵੀ ਇੰਨੀ ਜ਼ਿਆਦਾ ਦਰਦ ਹੋਈ ਹੱਥ ਤੋਂ ਫਿਰ ਛੁੱਟ ਗਿਆ। ਉਹਨਾਂ ਫਿਰ ਥੱਲੇ ਹੱਥ ਕੀਤਾ, ਫਿਰ ਉੱਪਰ ਚੁੱਕ ਲਿਆ, ਉਹਨੇ ਫਿਰ ਡੰਗ ਮਾਰਿਆ, ਫਿਰ ਹੱਥ 'ਚੋਂ ਛੁੱਟ ਗਿਆ। ਜਦੋਂ ਦੋ ਵਾਰੀ ਇੱਦਾਂ ਹੋਇਆ, ਜਦੋਂ ਤੀਸਰੀ ਵਾਰੀ ਹੱਥ ਪਾਉਣ ਲੱਗੇ ਅਤੇ ਨਾਲ ਦੇ ਚੇਲਿਆਂ ਨੇ ਕਿਹਾ, ਕਹਿੰਦੇ ਮਹਾਂਪੁਰਖ ਤੁਹਾਨੂੰ ਪਤਾ ਹੈ ਵੀ ਇਹਦਾ ਇਲਾਜ ਨਹੀਂ ਹੁੰਦਾ ਕਿਤੇ ਅਜੇ ਤੱਕ, ਇਹਨੇ ਦੋ ਵਾਰੀ ਤੁਹਾਨੂੰ ਡੰਗ ਲਿਆ ਅਤੇ ਨਾਲੇ ਜਦੋਂ ਇਹਨੂੰ ਪਤਾ ਹੈ ਵੀ ਅਸੀਂ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਡੰਗ ਮਾਰਦਾ ਪਿਆ। ਜਦੋਂ ਤੀਜੀ ਵਾਰੀ ਉਹਨਾਂ ਹੱਥ ਫਿਰ ਪਾਣੀ 'ਚ ਪਾਇਆ, ਕਹਿੰਦੇ ਮਹਾਂਪੁਰਖੋ ਗੁਰਮੁਖੋ ਰਹਿਣ ਦਿਓ, ਹੁਣ ਬਸ ਕਰੋ, ਕਿਉਂ ਕਰ ਰਹੇ ਹੋ ਬਾਰ ਬਾਰ? ਉਹ ਬਾਰ ਬਾਰ ਡੰਗ ਮਾਰਦਾ ਪਿਆ ਹੈ, ਬਾਰ ਬਾਰ ਉਹ ਤੁਹਾਨੂੰ ਤਕਲੀਫ ਦੇ ਰਿਹਾ, ਕਿਉਂ? ਜਦੋਂ ਤੀਸਰੀ ਵਾਰੀ ਕੱਢਣ ਲੱਗੇ ਅਤੇ ਫਿਰ ਡੰਗ ਮਾਰਿਆ ਅਤੇ ਉਸ ਵਕਤ ਲਾਗੇ ਚੇਲੇ ਜਿਹੜੇ ਸੀ ਕਹਿੰਦੇ ਮਹਾਂਪੁਰਖੋ ਚਲੋ ਉੱਠੋ ਚਲੀਏ ਆਪਾਂ। ਉਹ ਕਹਿੰਦੇ ਜਦੋਂ ਚੌਥੀ ਵਾਰੀ ਹੱਥ ਪਾਉਣ ਲੱਗੇ ਨਾ ਅਤੇ ਚੇਲਾ ਕਹਿੰਦਾ ਵੀ ਹੁਣ ਕਿਉਂ ਇੱਦਾਂ ਕਰਦੇ ਹੋ? ਕਹਿੰਦੇ ਵੀ ਡੰਗ ਮਾਰ ਰਿਹਾ ਹੈ ਬਾਰ ਬਾਰ। ਉਹ ਕਹਿੰਦੇ ਤੁਸੀਂ ਇੱਕ ਗੱਲ ਦਾ ਗੌਰ ਨਹੀਂ ਕੀਤਾ? ਕਹਿੰਦੇ ਜੀ ਕੀ? ਕਹਿੰਦੇ ਬਿੱਛੂ ਆਪਣਾ ਸੁਭਾਅ ਨਹੀਂ ਛੱਡ ਰਿਹਾ, ਉਹਦਾ ਸੁਭਾਅ ਹੈ ਡੰਗ ਮਾਰਨਾ ਅਤੇ ਉਹਨੂੰ ਭਾਵੇਂ ਉਹਦੇ 'ਤੇ ਪਰਉਪਕਾਰ ਵੀ ਕਰ ਰਹੇ ਹਾਂ ਪਰ ਡੰਗ ਮਾਰ ਰਿਹਾ। ਕਹਿੰਦੇ ਜੇ ਉਹ ਆਪਣਾ ਸੁਭਾਅ ਨਹੀਂ ਛੱਡਦਾ ਤਾਂ ਮੇਰਾ ਸੁਭਾਅ ਪਰਉਪਕਾਰ ਕਰਨਾ ਹੈ, ਮੈਂ ਕਿਵੇਂ ਛੱਡ? ਮੇਰਾ ਸੁਭਾਅ ਪਰਉਪਕਾਰ ਕਰਨਾ ਹੈ, 10 ਵਾਰੀ ਡੰਗ ਵੀ ਮਾਰੇ ਜਿੰਨਾ ਚਿਰ ਨੂੰ ਮੈਂ ਬਾਹਰ ਕੱਢ ਕੇ ਰੱਖ ਨਹੀਂ ਦਿੰਦਾ, ਮੇਰਾ ਵੀ ਸੁਭਾਅ ਨਹੀਂ ਬਦਲ ਸਕਦਾ। ਗੁਰਮੁਖੋ, ਜਿੰਨੀ ਮਰਜ਼ੀ ਮਾੜੀ ਬਿਰਤੀ ਲੈ ਕੇ ਕਿਸੇ ਗੁਰਮੁਖ ਦੀ ਸੰਗਤ 'ਚ ਚਲੇ ਜਾਓ, ਜਿੱਦਣ ਉਹਨੇ ਮਿਹਰ ਦੀ ਨਿਗਾਹ ਕਰਨੀ, ਉਦਣ ਭਾਵੇਂ ਬੰਦਾ ਕਿੰਨਾ ਵੀ ਪਲੀਤ ਕਿਉਂ ਨਾ ਹੋਵੇ, ਉਹਨੇ ਜੀਵਨ ਵਿੱਚ ਭਲਾ ਕਰ ਦੇਣਾ, ਪਤਾ ਕੋਈ ਨਹੀਂ। ਇਹ ਨਿਗਾਹ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਸਾਧ ਸੰਗ ਕਿਸ ਸਿਉ ਨਹੀਂ ਪੈਰ, ਸਾਧ ਕੇ ਸੰਗ ਨਾ ਬੀਗਾ ਪੈਰ। ਬੀਗਾ ਪੈਰ ਦਾ ਅਰਥ ਹੈ ਟੇਢੀ ਪਗੜੀ, ਟੇਢਾ ਪੈਰ, ਮਾੜੇ ਰਸਤੇ 'ਤੇ ਤੁਰਨਾ। ਮਹਾਰਾਜ ਕਹਿਣ ਲੱਗੇ ਜਿਹੜਾ ਕਦਮ ਹੈ ਨਾ ਉਹ ਵਿੰਗਾ ਨਹੀਂ ਚੱਲਦਾ ਫਿਰ ਕਦੇ ਟੇਢੇ ਰਸਤੇ 'ਤੇ। ਜਿਹੜਾ ਹਉਂ ਅਭਿਮਾਨ ਟੇਢ ਪਗੜੀ ਵਾਲੀ ਗੱਲ ਹੈ ਨਾ, ਮਹਾਰਾਜ ਜੀ ਕਹਿਣ ਲੱਗੇ ਉਹਦਾ ਪੈਰ ਕਦੀ ਟੇਢੇ ਮਾੜੇ ਰਸਤੇ 'ਤੇ ਨਹੀਂ ਚੱਲਦਾ। ਕਈ ਗੁਰਮੁਖਾਂ ਨੇ ਇਹਦੇ ਅਰਥ ਕਈ ਤਰੀਕਿਆਂ ਨਾਲ ਵੀ ਕੀਤੇ, ਬੀਗਾ ਦਾ ਅਰਥ ਹੈ ਵਿੰਗਾ, ਟੇਢਾ, ਕਈ ਤਰ੍ਹਾਂ ਦੇ ਅਰਥ ਕੀਤੇ, ਪਰ ਇੱਥੇ

ਦੋ ਤਰੀਕਿਆਂ ਦਾ, ਕਦਮ ਨੂੰ ਤਾਂ ਬੰਦਾ ਰੋਕ ਲਏਗਾ, ਮੰਨ ਲਓ ਕੋਈ ਬੰਦਾ ਤਾਂ ਕਦਮ ਵੀ ਨਹੀਂ ਚੱਲਦਾ ਅਤੇ ਬੀਗਾ ਪੈਰ ਦਾ ਅਰਥ ਕੀ ਕਰਾਂਗੇ ਫਿਰ? ਉਹ ਕਹੇਗਾ ਜੀ ਮੈਂ ਤਾਂ ਤੁਰਦਾ ਹੀ ਨਹੀਂ। ਬੀਗਾ ਪੈਰ ਦਾ ਅਰਥ ਹੈ ਤੁਸੀਂ ਭਾਵੇਂ ਚੌਂਕੜਾ ਮਾਰ ਕੇ ਬੈਠੇ ਹੋ, ਤੁਹਾਡਾ ਮਨ ਕਦਮਾਂ ਕਰਕੇ ਮਾੜੇ ਪਾਸੇ ਤੁਰਿਆ, ਇਹਨੂੰ ਵੀ ਬੀਗਾ ਪੈਰ ਕਿਹਾ ਜਾਂਦਾ। ਜਦੋਂ ਸੰਗਤ ਵਿੱਚ ਚਲੇ ਜਾਓਗੇ ਉਦਣ ਫਿਰ ਪੱਗ ਡੰਡੀ ਮਾੜੇ ਰਸਤੇ ਵਾਲੀ ਨਹੀਂ, ਵਿਕਾਰਾਂ ਵਾਲੇ ਪਾਸੇ ਦੀ ਨਹੀਂ ਰਹੇਗੀ। ਕਿਤੇ ਵੀ ਭੱਜਿਆ ਹੋਇਆ ਮਨ ਜਦੋਂ ਅਭਿਆਸੀਆਂ ਦੀ ਸੰਗਤ ਵਿੱਚ ਜਾਂਦਾ ਤਾਂ ਸ਼ਾਂਤ ਹੋ ਜਾਂਦਾ। ਇਹ ਜੀਵਨ ਦਾ, ਭਾਈ ਗੁਰਦਾਸ ਸਾਹਿਬ ਜੀ ਦੇ ਜੀਵਨ ਦਾ ਇੱਕ ਕਥਨ ਆਉਂਦਾ, ਜਦੋਂ ਆਗਰੇ ਦੀ ਧਰਤੀ 'ਤੇ ਸਨ ਅਤੇ ਨਾਲ ਦੇ ਇੱਕ ਨਗਰ ਦੇ ਲੋਕਾਂ ਨੇ ਕਿਹਾ, ਕਹਿੰਦੇ ਜੀ ਤੁਸੀਂ ਭਾਈ ਗੁਰਦਾਸ ਸਾਹਿਬ ਜੀ ਸਾਧੂ ਹੋ, ਕਿਰਪਾ ਕਰੋ ਸਾਡੇ ਨਗਰ ਚਰਨ ਪਾਓ। ਤੁਸੀਂ ਸਾਡੇ ਨਗਰ ਦੇ ਵਿੱਚੋਂ ਦੀ ਲੰਘ ਕੇ ਆ ਗਏ, ਪਰ ਉੱਥੇ ਨਗਰ ਦੇ ਵਿੱਚ ਪ੍ਰਵੇਸ਼ ਕਿਉਂ ਨਹੀਂ ਕੀਤਾ? ਤੁਸੀਂ ਸਾਧੂ ਹੋ, ਗੁਰਮੁਖ ਹੋ, ਆਗਰੇ ਵਿੱਚ ਭਲਾ ਕਰ ਰਹੇ ਹੋ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਸਾਧੂ ਤੁਸੀਂ ਕਹਿ ਤਾਂ ਰਹੇ ਹੋ ਪਰ ਮੈਂ ਸਾਧੂ ਨਹੀਂ ਹਾਂ। ਕਹਿੰਦੇ ਜੀ ਕਿਉਂ? ਆਖਣ ਲੱਗੇ ਸਾਧੂ ਤਾਂ ਜਿਸ ਰਸਤੇ 'ਤੇ ਤੁਰ ਪਏ ਉਹ ਸਾਰੇ ਲੋਕ ਬੰਦਗੀ ਵਾਲੇ ਪਾਸੇ ਤੁਰ ਪਏ ਨੇ, ਤੁਸੀਂ ਕਹਿੰਦੇ ਹੋ। ਕਹਿੰਦੇ ਸਾਧੂ ਦਾ ਔਰਾ ਬਹੁਤ ਵੱਡਾ ਹੁੰਦਾ ਕਿ ਜਿੱਥੇ ਕੋਈ ਗੁਰਮੁਖ ਬੈਠਾ ਹੋਵੇ ਪਿੰਡ ਕੀ ਉਹ ਸਾਰਾ ਦੇਸ਼ ਦਾ ਭਲਾ ਕਰ ਸਕਦਾ, ਉਹ ਸਾਰੇ ਸਟੇਟ ਦਾ ਭਲਾ ਕਰ ਸਕਦਾ, ਉਹਦੇ ਅੰਦਰ ਦੀ ਵਾਈਬ੍ਰੇਸ਼ਨ ਐਡੀ ਤਕੜੀ ਹੈ। ਤੁਸੀਂ ਕਹਿੰਦੇ ਹੋ ਵੀ ਸਾਡੇ ਪਿੰਡ ਦੇ ਵਿੱਚੋਂ ਦੀ ਲੰਘ ਕੇ ਆ ਕੇ ਜੇ ਭਲਾ ਨਹੀਂ ਹੋਇਆ ਤਾਂ ਫਿਰ ਮੈਂ ਸਾਧੂ ਥੋੜ੍ਹੀ। ਸਾਧੂ ਦਾ ਤਾਂ ਅਰਥ ਹੈ ਕਿ ਉਹ ਇੰਨੀ ਕੁ ਪਾਵਰ, ਏਡਾ ਵੱਡਾ ਟਰਾਂਸਫਾਰਮਰ ਕਰੰਟ ਦਾ ਲੈ ਕੇ ਜਾਂਦਾ, ਉਹ ਆਸੇ ਪਾਸੇ ਫਿਰ ਕੋਈ ਬੰਦਾ ਬਚਦਾ ਨਹੀਂ। ਇਹ ਔਰਾ ਬਹੁਤ ਵੱਡਾ ਹੈ, ਐਵੇਂ ਥੋੜ੍ਹੀ ਕਿਸੇ ਕੋਲ ਤਾਕਤ ਥੋੜ੍ਹੀ ਹੈ। ਅੱਜ ਆਪਾਂ ਕਹਿ ਦਿੰਦੇ ਜੀ ਫਲਾਣੇ ਡੇਰੇ 'ਤੇ ਆਹ ਹੋ ਗਿਆ ਜੀ, ਇਹਦਾ ਅਰਥ ਹੈ ਉਹ ਵਾਈਬ੍ਰੇਸ਼ਨ ਨਹੀਂ ਹਨ, ਉਹ ਸਾਧੂ ਨਹੀਂ ਨੇ। ਇਹ ਜੀਵਨ ਦਾ ਆਧਾਰ ਹੈ। ਕਈ ਗੁਰਮੁਖ ਆਪ ਜੀ ਗੁਰਮੁਖਾਂ ਦੀ ਸੰਗਤ ਕਰਦੇ ਹੋ, ਕਿਸੇ ਦੀ ਜ਼ਰੂਰਤ ਨਹੀਂ ਵੀ ਮਾੜੀ ਅੱਖ ਵੀ ਕਿਸੇ ਵੱਲ ਵੇਖਦਾ, ਮਾੜਾ ਕਰਮ ਕਰਨਾ ਤਾਂ ਬੜੀ ਦੂਰ ਦੀ ਗੱਲ। ਇਹ ਸਾਧੂ ਦਾ ਔਰਾ ਹੁੰਦਾ। ਅੱਗੇ ਮਹਾਰਾਜ ਜੀ ਕਹਿੰਦੇ, ਸਾਧ ਕੈ ਸੰਗ ਨਾ ਹੀ ਕੋ ਮੰਦਾ। ਜਦੋਂ ਕੋਈ ਗੁਰਮੁਖਾਂ ਦੀ ਸੰਗਤ ਵਿੱਚ ਚਲਾ ਜਾਏ, ਮਹਾਰਾਜ ਜੀ ਕਹਿਣਗੇ ਉਹਦੇ ਅੰਦਰ ਦੀ ਬਿਰਤੀ ਵਿੱਚ ਕਿਸੇ ਪ੍ਰਥਾਏ ਮੰਦਾ ਫੁਰਨਾ, ਮੰਦਾ ਵਿਚਾਰ ਜਾਂ ਮੰਦਾ ਸੋਚਣਾ, ਮੰਦਾ ਚਿਤਵਣਾ, ਮੰਦੀ ਵਿਚਾਰਧਾਰਾ ਰੱਖਣੀ। ਅਤੇ ਇੱਥੋਂ ਤੱਕ ਕਹੀਏ ਕਿ ਮਹਾਰਾਜ ਜੀ ਕਹਿੰਦੇ ਕਿ ਇਸ ਜੀਵਨ ਵਿੱਚ ਸਾਧ ਕੈ ਸੰਗ ਨਾ ਹੀ ਕੋ ਮੰਦਾ। ਗੁਰਮੁਖਾਂ ਦੀ ਸਤ ਸੰਗਤ ਵਿੱਚ ਗਿਆ, ਮਹਾਰਾਜ ਜੀ ਕਹਿਣ ਲੱਗੇ ਅੰਦਰ ਕੁਝ ਮੰਦਾ ਰਹਿੰਦਾ ਹੀ ਨਹੀਂ ਹੈ ਅਤੇ ਨਾ ਕੋਈ ਮੰਦਾ ਬੰਦਾ ਹੀ ਰਹਿੰਦਾ ਹੈ ਸੰਸਾਰ 'ਚ। ਜਦੋਂ ਉੱਧਰ ਨੂੰ ਤੁਰਦੇ ਸਾਧ ਸੰਗ ਜਾਣੇ ਪਰਮਾਨੰਦਾ। ਪਰਮਾਨੰਦ ਦਾ ਅਰਥ ਹੈ ਪਰਮ ਆਨੰਦ ਦਾ ਮੂਲ ਕਰਤਾ ਪੁਰਖ। ਪਰਮ ਦਾ ਅਰਥ ਹੁੰਦਾ ਸ੍ਰੇਸ਼ਟ ਸ਼ਿਖਰ, ਨੰਦਾ ਦਾ ਅਰਥ ਆਨੰਦ ਸਹਿਤ। ਪਰਮ ਆਨੰਦ, ਪਰਮਾਨੰਦਾ ਵੈਸੇ ਪਰਮੇਸ਼ੁਰ ਨੂੰ ਕਿਹਾ ਜਾਂਦਾ ਹੈ, ਪਰ ਪਰਮੇਸ਼ੁਰ ਕੀ ਹੈ? ਪਰਮ ਈਸ਼, ਪਰਮ ਵੱਡਾ ਹੈ, ਈਸ਼ਵਰ ਸਰੂਪ ਹੈ ਅਤੇ ਆਨੰਦ ਦਾ ਘਰ ਹੈ। ਇਹਦੇ ਇਹ ਸੰਧੀ ਛੇਦ ਅਰਥ ਨੇ। ਕਿਉਂਕਿ ਜਦੋਂ ਆਪਾਂ ਗੁਰਮੁਖਾਂ ਵਿਦਵਾਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਫਿਰ ਉਹ ਪਦ ਛੇਦ ਜਾਂ ਸੰਧੀ ਛੇਦ ਅਰਥ ਕਰਨੇ ਜਦੋਂ ਸਿਖਾਉਂਦੇ ਆ, ਆਮ ਕਰਕੇ ਸਾਨੂੰ ਟੀਕਿਆਂ ਦੇ ਵਿੱਚੋਂ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ। ਇਸ ਜੀਵਨ ਵਿੱਚ ਪਰੰਗ ਦਾ ਅਰਥ ਹੈ ਪਰਾਂ ਤੋਂ ਬਣਿਆ ਹੋਇਆ, ਰਾਰੇ ਦਾ ਅਰਥ ਹੈ ਰਮਿਆ ਹੋਇਆ, ਔਰ ਮਮੇ ਦਾ ਅਰਥ ਮਹੀਲ ਸ੍ਰਿਸ਼ਟੀ ਦੇ ਵਿੱਚ ਆਨੰਦਾ, ਆਨੰਦ ਸਹਿਤ। ਮਹਾਰਾਜ ਜੀ ਕਹਿਣਗੇ ਜਿਹੜਾ ਸਦੀਵੀ ਆਨੰਦ ਵਿੱਚ ਵਸਿਆ ਹੋਇਆ ਉਹਨੂੰ ਜਾਣ ਲਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਸਾਧ ਸੰਗ ਜਾਣੇ ਪਰਮਾਨੰਦਾ, ਪਰਮ ਆਨੰਦ ਤੱਕ ਪਹੁੰਚ ਬਣ ਜਾਂਦੀ ਹੈ, ਜਾਣ ਲਿਆ ਜਾਂਦਾ ਹੈ ਆਨੰਦ ਨੂੰ। ਸਾਧ ਕੈ ਸੰਗ ਨਾ ਹੀ ਹਉਂ ਤਾਪ। ਕਹਿੰਦੇ ਨੇ ਇੱਕ ਤਾਪ ਬਹੁਤ ਵੱਡਾ ਜਿਹੜਾ ਹਟਦਾ ਹੀ ਨਹੀਂ, ਹਉਂ ਦਾ, ਹਉਮੇ ਦਾ। ਇੱਕ ਹੈ ਹਉਂ ਜਿਹੜਾ ਮੈਨੂੰ ਤਾਪ ਹੈ, ਉਹ ਕਿਸੇ ਦਾ ਵੀ ਹੋ ਸਕਦਾ। ਮਹਾਰਾਜ ਜੀ ਕਹਿਣ ਲੱਗੇ ਜੀਵਨ ਵਿੱਚ ਤਿੰਨ ਤਰ੍ਹਾਂ ਦੇ ਤਾਪ ਵੀ ਜ਼ਿਕਰ ਕੀਤੇ, ਆਦ, ਵਿਆਦ ਅਤੇ ਉਪਾਦ। ਮਹਾਰਾਜ ਜੀ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾ ਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆ ਗਏ ਅਰਦਾਸ। ਫਿਰ ਇੱਥੇ ਇੱਕ ਪਾਸੇ ਮਹਾਰਾਜ ਨੇ ਕਿਹਾ ਸਾਧ ਕੈ ਸੰਗ ਨਾ ਹੀ ਹੋਂ ਤਾਪ। ਹੋਂ ਦਾ ਅਰਥ ਇਹ ਵੀ ਕਰ ਸਕਦੇ ਹਾਂ ਵੀ ਜਿਹੜਾ ਹੋਮੇ ਦਾ ਤਾਪ ਚੜਿਆ ਹੋਇਆ ਹੈ ਗੁਰਮੁਖਾਂ ਦੀ ਸੰਗਤ ਵਿੱਚ ਗਿਆ, ਉਹ ਵੀ ਨਹੀਂ ਰਹਿੰਦਾ। ਫਿਰ ਅੱਗੇ ਸਤਿਗੁਰੂ ਮਹਾਰਾਜ ਜੀ ਕਹਿਣਗੇ ਸਾਧ ਕੈ ਸੰਗ ਤਜੈ ਸਭ ਆਪ। ਆ ਗਿਆ ਨਾ ਅਰਥ ਅੱਗੇ ਵੀ,
ਮਹਾਰਾਜ ਕਹਿਣਗੇ ਜਦੋਂ ਗੁਰਮੁਖਾਂ ਦੀ ਸੰਗਤ ਜਾਂਦੇ ਤਜੈ ਸਭ ਆਪ ਆਪ ਜਿਹੜਾ ਹੋਮੇ ਬਿਰਤੀ ਵੀ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਜੋਨ ਮੈਂ ਫਿਰਤਾ। ਸਤਿਗੁਰੂ ਕਹਿਣਗੇ ਆਪਾ ਭਾਵ ਖਤਮ ਹੋ ਜਾਂਦਾ ਹੈ, ਜਬ ਆਪਾ ਪਰਕਾ ਮਿੱਟ ਗਿਆ ਜਤ ਦੇਖਾਂ ਤਤ ਤੂੰ। ਸਾਧਕੇ ਸੰਗ ਤਜੈ, ਤਜੈ ਦਾ ਅਰਥ ਹੈ ਤਿਆਗ ਦੇਣਾ ਸਭ, ਉਹ ਸਾਰਾ ਕੁਝ ਜਿਹਦੇ ਕਰਕੇ ਆਪ ਹਉਮੈ ਪੈਦਾ ਹੋ ਰਹੀ ਹੈ, ਜਿਹਦੇ ਕਰਕੇ ਆਪਾ ਭਾਵ ਮਿੱਟ ਨਹੀਂ ਰਿਹਾ। ਸਤਿਗੁਰੂ ਕਹਿੰਦੇ ਸਾਰਾ ਕੁਝ ਆਪ ਹਉਮੈ ਜਿਹੜੀ ਹੈ ਉਹ ਤਿਆਗੀ ਜਾਂਦੀ ਹੈ, ਆਪੇ ਜਾਣੈ ਸਾਡ ਵਡਾਈ। ਮਹਾਰਾਜ ਜੀ ਕਹਿੰਦੇ ਉਹ ਨਿਰੰਕਾਰ ਆਪੇ ਜਾਣਦਾ ਕਿ ਸਾਧੂ ਗੁਰਮੁਖ ਮਹਾਤਮਾ ਦੀ ਵਡਾਈ ਉਹਦਾ ਵੱਡਾਪਨ ਕਿੱਡਾ ਕੁ ਹੈ, ਉਹ ਕਿੱਡੀ ਕੁ ਵਡਿਆਈ ਦਾ ਪਾਤਰ ਹੈ, ਉਹਦੀ ਅਸਚਰਜਤਾ ਉਹਦਾ ਵਿਡਾਣ ਕਿੱਡਾ ਕੁ ਹੈ। ਮਹਾਰਾਜ ਜੀ ਕਹਿੰਦੇ ਉਹ ਆਪ ਕਰਤਾ ਪੁਰਖ ਜਾਣਦਾ ਹੈ ਪਰ ਨਾਨਕ ਸਾਧ ਪ੍ਰਭੂ ਬਣਿਆਈ। ਮਹਾਰਾਜ ਕਹਿਣ ਲੱਗੇ ਹੇ ਨਾਨਕ ਜੀ, ਜਿੱਦਣ ਗੁਰਮੁਖਾਂ ਦੀ ਬਿਰਤੀ ਦਾ ਜ਼ਿਕਰ ਕਰਦਿਆਂ ਉਹਨਾਂ ਦੀ ਤਾਂ ਪ੍ਰਭੂ ਨਾਲ ਬਾਣ ਆਈ ਹੈ ਪਰ ਜਿਹੜਾ ਉਹਦੀ ਸੰਗਤ ਵਿੱਚ ਵੀ ਚਲਾ ਜਾਂਦਾ ਉਹਦੀ ਵੀ ਨਿਰੰਕਾਰ ਨਾਲ ਨੇੜਤਾ ਬਣ ਜਾਂਦੀ, ਇਹ ਅਟੱਲ ਸੱਚਾਈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਮੁਖਾਂ ਦਾ ਜ਼ਿਕਰ, ਉਹ ਕਿੱਡਾ ਇੱਕ ਵੱਡੀ ਸਮਰੱਥਾ ਦਾ ਪਾਤਰ ਹੋਵੇਗਾ ਜਿਹਨੂੰ ਗੁਰੂ ਸਮੇਂ ਗੁਰੂ ਕਾਲ ਸਮੇਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਖੁਦ ਬ੍ਰਹਮ ਗਿਆਨੀ ਆਖਿਆ। ਇੱਕ ਤਾਂ ਆਪਾਂ ਕਹਿ ਦਿੰਦੇ ਨਾ ਵੀ ਅਸੀਂ ਗੁਣ ਵੇਖੇ ਅਤੇ ਆਪਾਂ ਕਹਿੰਦੇ ਜੀ ਬ੍ਰਹਮ ਗਿਆਨੀ ਨੇ, ਇੱਕ ਉਹ ਹੈ ਜਿਹਨੂੰ ਗੁਰੂ ਨੇ ਖੁਦ ਕਿਹਾ ਹੋਵੇ ਬ੍ਰਹਮ ਗਿਆਨੀ। ਇਤਿਹਾਸ ਵਿੱਚ ਪਹਿਲਾ ਨਾਮ ਆਉਂਦਾ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਭਾਈ ਪਾਰੋ ਜੁਲਕੇ ਦਾ, ਜਿਹਨੂੰ ਬ੍ਰਹਮ ਗਿਆਨੀ ਕਿਹਾ। ਦੂਸਰਾ ਆਉਂਦਾ ਭਾਈ ਬਿਧੀ ਚੰਦ ਭਾਈ ਜੇਠੇ ਦਾ, ਅਤੇ ਤੀਸਰਾ ਨਾਮ ਇਤਿਹਾਸ ਦੇ ਵਿੱਚ ਚੌਥਾ ਨਾਮ ਆਉਂਦਾ ਬਾਬਾ ਬੁੱਢਾ ਸਾਹਿਬ, ਬਾਬਾ ਬੁੱਢਾ ਸਾਹਿਬ। ਫਿਰ ਭਾਈ ਭਗਤੂ ਦਾ ਨਾਮ ਆਉਂਦਾ, ਭਾਈ ਦਇਆ ਸਿੰਘ ਜੀ ਦਾ ਨਾਮ ਆਉਂਦਾ, ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਕੁੱਲ ਵਿੱਚੋਂ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਨੂੰ ਬਾਬਾ ਰਾਮ ਕੋਇਰ ਕਿਹਾ ਉਹਨਾਂ ਦਾ ਜ਼ਿਕਰ ਆਉਂਦਾ ਬ੍ਰਹਮ ਗਿਆਨੀ, ਸਤਿਗੁਰੂ ਨੇ ਖੁਦ ਆਖਿਆ ਉਹਨਾਂ ਨੂੰ। ਉਦਾਹਰਣ ਆਪ ਜੀ ਦੇ ਸਨਮੁਖ ਅੱਜ ਦੇ ਸਮੇਂ ਦੀ, ਅੱਜ ਦਾ ਜੋ ਸਤਿਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਾ ਸਮਾਂ ਹੈ, ਬੇਨਤੀ ਇਹ ਹੈ ਵੀ 5-7 ਮਿੰਟ ਰਹਿ ਗਏ ਪਰ ਸੁਰਤ ਕਰਕੇ ਮੈਂ ਤੁਹਾਨੂੰ ਅੰਮ੍ਰਿਤਸਰ ਤੋਂ ਤੋਰ ਕੇ ਬੀੜ ਬਾਬਾ ਬੁੱਢਾ ਸਾਹਿਬ ਲਿਜਾਣਾ, ਅਤੇ ਸੁਰਤ ਦਾ ਪੈਂਡਾ ਕਰੋਗੇ ਤਾਂ ਮਹਿਸੂਸ ਹੋਏਗਾ। ਮਾਤਾ ਗੰਗਾ ਜੀ ਆਸੇ ਪਾਸੇ ਲੋਕਾਂ ਦੇ ਤਾਨਿਆਂ ਤੋਂ ਤੰਗ ਆ ਕੇ ਨਾ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਬੇਨਤੀ ਕਰਕੇ ਕਹਿੰਦੇ ਸੱਚੇ ਪਾਤਸ਼ਾਹ, ਲੋਕ ਤਾਨੇ ਮਾਰਨ ਲੱਗ ਪਏ, ਨਵਾਂ ਕੱਪੜਾ ਪਹਿਨਦੀਆਂ ਤਾਂ ਕਿਸੇ ਦੇ ਸਾਹਮਣੇ ਜਾਂਦੀਆਂ ਅਤੇ ਬੀਬੀ ਕਰਮੋ ਮੇਰੇ ਜੇਠ ਦੀ ਪਤਨੀ ਬੀਬੀ ਕਰਮੋ ਮੈਨੂੰ ਤਾਨਿਆਂ ਤੋਂ ਬਗੈਰ ਛੱਡ ਨਹੀਂ ਰਹੀ, ਸਤਿਗੁਰੂ ਮੈਂ ਅੱਜ ਪਤਨੀ ਬਣ ਕੇ ਨਹੀਂ ਅੱਜ ਸਿੱਖ ਬਣ ਕੇ ਆਈ ਹਾਂ, ਮੇਰਾ ਭਲਾ ਕਰੋ ਮੈਨੂੰ ਸੰਤਾਨ ਦੀ ਦਾਤ ਦਿਓ। ਉੱਥੇ ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਸ਼ਬਦ ਵਰਤਿਆ, ਮਹਾਰਾਜ ਜੀ ਕਹਿੰਦੇ ਗੰਗਾ ਜੀ ਇੰਦਰੀ ਜਿੱਤ ਸਿੱਖ ਹੈ ਬਾਬਾ ਬੁੱਢਾ ਸਾਹਿਬ, ਜਾਓ ਉਹਨਾਂ ਦੇ ਕੋਲ ਜਾ ਕੇ ਅਰਦਾਸ ਕਰੋ, ਸੇਵਾ ਕਰੋ, ਬਚਨ ਕਰਨਗੇ। ਇਤਿਹਾਸ ਕਹਿੰਦਾ ਵੀ ਪਹਿਲੀ ਵਾਰੀ ਗਏ ਗੋਲੀਆਂ ਸੇਵਾਦਾਰਨੀਆਂ ਸਾਰਿਆਂ ਨਾਲ ਮਿਲ ਕੇ ਰੱਥਾਂ 'ਤੇ ਸਵਾਰ ਹੋ ਕੇ ਗਏ ਅਤੇ ਬਚਨ ਨਹੀਂ ਸੀ ਹੋਇਆ। ਦੂਸਰੀ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਦੋਂ ਆਏ, ਜਦੋਂ ਸ਼ਾਮੀ ਆਏ ਨਾ, ਕਹਿੰਦੇ ਮਹਾਰਾਜ ਬਚਨ 'ਤੇ ਕੀਤਾ ਨਹੀਂ, ਕਹਿੰਦੇ ਕਿੱਦਾਂ ਗਏ ਸੀ ਫਿਰ, ਕਿੱਦਾਂ ਗਏ ਸੀ? ਕਹਿੰਦੇ ਮਹਾਰਾਜ ਰੱਥਾਂ 'ਤੇ ਸਵਾਰ ਹੋ ਕੇ। ਕਹਿੰਦੇ ਫਿਰ ਗੁਰੂ ਵਾਲੀ ਤਾਕਤ ਲੈ ਕੇ ਗਏ ਸੀ ਨਾ ਸਿੱਖ ਦੇ ਘਰ ਵਿੱਚ, ਸਿੱਖ ਦੇ ਘਰ ਵਿੱਚ ਜਾਣਾ ਹੋਵੇ ਜਦੋਂ ਕੁਝ ਲੈਣ ਚੱਲੀਏ ਨਾ ਫਿਰ ਆਪਾ ਭਾਵ ਤਿਆਗ ਕੇ ਜਾਈਦਾ। ਸੱਤ ਬਚਨ, ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠੇ, ਕੇਸੀ ਇਸ਼ਨਾਨ ਕੀਤਾ, ਕੇਸੀ ਇਸ਼ਨਾਨ ਕਰਦਿਆਂ ਸਾਰ ਆਪ ਜਿਹੜਾ ਸੀ ਉਹ ਆਟੇ ਵਿੱਚ ਘਿਓ ਪਾ ਕੇ ਲੂਣ ਪਾ ਕੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਦਹੀਂ ਰਿੜਕਿਆ ਚਾਟੀ ਵਿੱਚ ਲੱਸੀ ਪਾਈ, ਗੰਢੇ ਨਾਲ ਲੈ ਲੈ ਪੌਣੇ ਵਿੱਚ ਬੰਨ ਕੇ ਚਾਟੀ ਸਿਰ 'ਤੇ ਰੱਖ ਕੇ ਅਤੇ ਗੰਢਿਆਂ ਨੂੰ ਨਾਲ ਹੱਥ ਵਿੱਚ ਫੜ ਕੇ ਮਾਤਾ ਗੰਗਾ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਦਿਆਂ ਅਤੇ ਮੁੱਖ ਵਿੱਚੋਂ ਬਚਨ ਨਿਕਲਦਾ ਹੈ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈ, ਅਕਾਲ ਮੂਰਤ, ਅਜੂਨੀ ਸਾਹਿਬਾਂ, ਗੁਰਪ੍ਰਸਾਦ, ਜਪ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।
ਜਪਜੀ ਸਾਹਿਬ ਆਰੰਭ ਹੁੰਦਾ ਹੈ। ਮਾਤਾ ਗੰਗਾ ਜੀ ਦਾ ਇਕੱਲਾ ਇਕੱਲਾ ਕਦਮ ਸਤਿਗੁਰੂ ਜੀ ਦੀ ਉਸ ਵਕਤ ਪ੍ਰੇਮਾ ਬਿਰਤੀ ਵਿੱਚ ਹੈ। ਅੰਮ੍ਰਿਤ ਵੇਲੇ ਤੁਰਦੇ ਆ, 14-15 ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਆ ਨੰਗੇ ਪੈਰੀਂ। ਨਾਲ ਕੁਝ ਸੇਵਾਦਾਰ ਨੇ ਉਹਨਾਂ ਨੂੰ ਕਿਹਾ ਤੁਸੀਂ ਪਿੱਛੇ ਰਹਿਣਾ। ਜਪਦਿਆਂ ਜਪਦਿਆਂ ਪੈਰਾਂ ਵਿੱਚ ਛਾਲੇ, ਸਾਰਾ ਸਰੀਰ ਨਿਟਾਲ ਹੋ ਚੁੱਕਾ ਹੈ, ਪਰ ਸਿਰ ਦੇ ਉੱਪਰ ਚਾਟੀ ਚੁੱਕੀ ਹੋਈ ਲੱਸੀ ਦੀ ਪ੍ਰਸ਼ਾਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੁੱਖ ਵਿੱਚੋਂ ਨਿਕਲਦਾ। ਝਬਾਲ ਦੀ ਧਰਤੀ 'ਤੇ ਪਹੁੰਚਦੇ ਆ, ਦੂਰੋਂ ਇੱਕ ਸਿੱਖ ਵੇਖ ਕੇ ਕਹਿੰਦਾ ਬਾਬਾ ਜੀ ਮਾਤਾ ਜੀ ਆ ਰਹੇ ਆ। ਕਹਿੰਦੇ ਕਿੱਦਾਂ ਆ ਰਹੇ ਆ? ਨੰਗੇ ਪੈਰੀ ਤੁਰੇ ਆ ਰਹੇ ਆ, ਦੌੜੇ ਆ ਰਹੇ ਆ, ਮੈਨੂੰ ਲੱਗਦਾ ਪ੍ਰਸ਼ਾਦਾ ਲੈ ਕੇ। ਬਾਬਾ ਜੀ ਨੇ ਆਪਣੇ ਮੋਢੇ 'ਤੇ ਪਾਇਆ ਪਰਨਾ, ਜਿਹੜਾ ਖੇਤਾਂ ਵਿੱਚ ਕੰਮ ਕਰ ਰਹੇ ਸੀ ਨਾ, ਪਰਨਾ ਮੋਢੇ 'ਤੇ ਰੱਖਿਆ ਸੀ। ਤੁਰੰਤ ਉਸੇ ਵਕਤ ਖੇਤ 'ਚ ਉੱਠ ਕੇ ਘਾਹ ਦੇ ਉੱਪਰ ਪਰਨਾ ਵਿਛਾਲਿਆ। ਮਾਤਾ ਗੰਗਾ ਜੀ ਦੀ ਉਮਰ ਛੋਟੀ ਹੈ, ਬਾਬਾ ਜੀ ਦੀ ਉਮਰ 100 ਤੋਂ ਟੱਪ ਗਈ ਹੈ, ਅਤੇ ਸਤਿਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਗੰਗਾ ਜੀ ਕੋਲ ਆਉਂਦੇ ਆ। ਸਤ ਕਰਤਾਰ ਕਹਿੰਦੇ ਆ ਬਾਬਾ ਬੁੱਢਾ ਸਾਹਿਬ ਨੂੰ, ਅਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆਓ ਮਾਂ ਜੀ, ਬਾਕੀ ਮਾਂ ਵਾਲਾ ਫਰਜ਼ ਨਿਭਾਇਆ, ਮਾਂ ਨੂੰ ਪਤਾ ਹੁੰਦਾ ਪੁੱਤਰ ਨੂੰ ਭੁੱਖ ਬਹੁਤ ਲੱਗੀ ਹੈ, ਅਤੇ ਮਾਂ ਪਹੁੰਚ ਜਾਂਦੀ ਹੈ, ਅੱਜ ਵਾਕਈ ਤੁਹਾਡਾ ਪੁੱਤ ਭੁੱਖਾ ਸੀ। ਮਾਤਾ ਗੰਗਾ ਜੀ ਦੇ ਨੇਤਰ ਬੈਰਾਗ ਵਿੱਚ ਆ ਗਏ, ਫਿਰ ਬਾਬਾ ਜੀ ਮੈਂ ਤਾਂ ਬਹੁਤ ਛੋਟੀ ਤੁਹਾਡੀ ਧੀਆਂ ਵਰਗੀ, ਕਹਿਣਗੇ ਤੁਸੀਂ ਗੁਰੂ ਪਤਨੀ ਹੋ, ਫਰਜ਼ ਅੱਜ ਮਾਂ ਵਾਲਾ ਨਿਭਾ ਰਹੇ ਹੋ, ਛੇਤੀ ਲਿਆਓ ਪ੍ਰਸ਼ਾਦਾ ਛਕੀਏ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਬੈਠ ਕੇ ਪ੍ਰਸ਼ਾਦਾ ਛਕਣ ਲੱਗਦੇ ਆ। ਥਾਲੀ ਵਿੱਚ ਪ੍ਰਸ਼ਾਦਾ ਪਰੋਸਿਆ ਜਾਂਦਾ, ਛੰਨੇ ਵਿੱਚ ਲੱਸੀ ਪਾਈ ਗਈ, ਗੰਢਾ ਮਾਤਾ ਜੀ ਨੇ ਹੱਥ ਵਿੱਚ ਫੜਾਇਆ ਬਾਬਾ ਬੁੱਢਾ ਸਾਹਿਬ ਜੀ ਦੇ, ਅਤੇ ਕਹਿੰਦੇ ਜੀ ਛਕੋ। ਅਰਦਾਸ ਕੀਤੀ, ਬਾਬਾ ਬੁੱਢਾ ਸਾਹਿਬ ਨੇ ਛਕਣ ਲੱਗੇ, ਅਤੇ ਉਸ ਵਕਤ ਕਹਿੰਦੇ ਸਭ ਕੁਸ਼ਲ ਮੰਗਲ ਹੈ ਘਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੀ ਹਾਲ ਹੈ? ਦਰਸ਼ਨਾਂ ਨੂੰ ਮਨ ਕਰਦਾ। ਕਹਿੰਦੇ ਮਹਾਰਾਜ ਬਾਬਾ ਜੀ ਸਭ ਠੀਕ ਹੈ, ਪਰ ਹੁਣ ਤਾਂ ਲੋਕ ਵੀ ਗੱਲਾਂ ਕਰਨ ਲੱਗ ਪਏ ਵੀ ਇਹ ਸੰਤਾਨ ਤੋਂ ਵਹੀਣੇ ਨੇ, ਇਹਨਾਂ ਦੇ ਘਰ ਕਿਹੜੀ ਸੰਤਾਨ ਹੋਣੀ, ਜਿੱਦਾਂ ਆਏ ਉੱਦਾਂ ਹੀ ਚਲੇ ਜਾਣਗੇ। ਬਾਬਾ ਬੁੱਢਾ ਸਾਹਿਬ ਵਜ਼ਦ ਵਿੱਚ ਆਏ, ਉਸ ਬ੍ਰਹਮ ਗਿਆਨੀ ਨੇ ਹੱਥ ਵਿੱਚ ਫੜੇ ਹੋਏ ਗੰਢੇ ਦੇ ਉੱਪਰ ਮੁੱਕੀ ਮਾਰ ਕੇ ਕਿਹਾ ਸੀ ਕੌਣ ਕਹਿੰਦਾ ਸੰਤਾਨ ਨਹੀਂ ਹੋਵੇਗੀ, ਮਹਾਬਲੀ ਯੋਧਾ ਪੈਦਾ ਹੋਵੇਗਾ। ਮੁੱਕੀ ਮਾਰ ਕੇ ਨਾਲ ਹੀ ਗੰਢਾ ਭੰਨ ਦਿੱਤਾ, ਕਹਿਣ ਲੱਗੇ ਦੁਸ਼ਮਣਾਂ ਦੇ ਸਿਰ ਗੰਢੇ ਦੀ ਨਿਆਈ ਭੰਨ ਦਿਆ ਕਰੇ। ਜਦੋਂ ਇਹ ਸ਼ਬਦ ਵਰਤਿਆ, ਉਸ ਵਕਤ ਦੂਜਾ ਮੁੱਖ ਵਿੱਚੋਂ ਸ਼ਬਦ ਕਹਿੰਦੇ ਬੱਦਲ ਗਰਦਿਆ, ਨਾਲ ਹੀ ਕਿਹਾ ਇਕੱਲਾ ਮਹਾਬਲੀ ਨਹੀਂ, ਉਹਦੀ ਗਰਜ ਬੱਦਲਾਂ ਵਾਂਗ ਅਸੀਮ ਹੋਵੇਗੀ। ਨਾਲ ਹੀ ਤੀਸਰਾ ਬਚਨ ਬਿਜਲੀ ਕੜਕਦਿਆਂ ਕਿਹਾ, ਕਹਿੰਦੇ ਮਾਤਾ ਜੀ ਉਹਦੀ ਤਲਵਾਰ ਬਿਜਲੀ ਦੀ ਨਿਆਈ ਅਸੀਮ ਤਾਕਤ ਵਾਲੀ ਹੋਵੇਗੀ। ਚੌਥਾ ਬਚਨ ਮੀਂਹ ਪੈਂਦਾ ਸੀ, ਮੀਂਹ ਨਾਲ ਪੈਣ ਲੱਗ ਪਿਆ ਅਤੇ ਉਹਦੀਆਂ ਬੂੰਦਾਂ ਧਰਤੀ ਵਿੱਚ ਸਮਾ ਰਹੀਆਂ ਸੀ। ਨਾਲ ਹੀ ਕਿਹਾ ਜਦੋਂ ਚੌਂਕੜਾ ਮਾਰ ਕੇ ਕਿਤੇ ਕਥਾ ਕਰਿਆ ਕਰਨਗੇ, ਜਿਵੇਂ ਮੀਂਹ ਦੀਆਂ ਬੂੰਦਾਂ ਧਰਤੀ 'ਤੇ ਡਿੱਗਦੀਆਂ ਧਰਤੀ ਵਿੱਚ ਸਮਾ ਜਾਂਦੀਆਂ, ਜਦੋਂ ਬੈਠ ਕੇ ਕਿਤੇ ਸੰਗਤ ਵਿੱਚ ਕਥਾ ਕਰਿਆ ਕਰਨਗੇ, ਉਹਨਾਂ ਦੇ ਸ਼ਬਦ ਮੁੱਖ ਵਿੱਚੋਂ ਨਿਕਲੇ, ਉਹਨਾਂ ਦਾ ਉਪਦੇਸ਼ ਸੰਗਤ ਦੇ ਹਿਰਦਿਆਂ ਰੂਪੀ ਧਰਤੀ ਵਿੱਚ ਸਮਾ ਜਾਇਆ ਕਰੇ। ਜਦੋਂ ਇਹ ਸ਼ਬਦ ਵਰਤੇ ਗੁਰਮੁਖੋ, ਉਸੇ ਵਕਤ ਪ੍ਰਸ਼ਾਦ ਪਾਣੀ ਛਕਾਇਆ, ਲੱਸੀ ਛਕੀ ਉਸ ਸਾਧੂ ਬ੍ਰਹਮ ਗਿਆਨੀ ਨੇ। ਇੱਕ ਹੋਰ ਨਿਰਣਾ ਸੀ, ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਮਰਾਤਬਾ ਉੱਚਾ ਕਰਦਿਆਂ ਕਿਹਾ ਸੀ ਕਿ ਸਿੱਖ ਵੱਡਾ ਹੋਵੇ ਅਤੇ ਗੁਰੂ ਦਾ ਦਰ ਵੀ ਸਿੱਖ ਦੇ ਦਰ ਦੇ ਉੱਪਰ ਜਾ ਕੇ ਝੁੱਕ ਜਾਂਦਾ। ਔਰ ਕਿੱਡਾ ਮੁਰਾਤਬਾ ਸੀ ਬਾਬਾ ਬੁੱਢਾ ਸਾਹਿਬ ਦਾ। ਸਮਾਂ ਲੰਘਿਆ, ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ, ਅੱਸੂ ਦੇ ਮਹੀਨੇ ਵਿੱਚ ਬਚਨ ਹੋਇਆ, ਜੁਲਾਈ ਦੇ ਮਹੀਨੇ ਵਿੱਚ 1595 ਈਸਵੀ ਦੇ ਵਿੱਚ ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ। ਗੁਰੂ ਕੀ ਵਡਾਲੀ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਬੈਠੇ ਸਤਿਗੁਰੂ, ਆਵਾਜ਼ ਗਈ ਮਹਾਰਾਜ ਪੁੱਤਰ ਦੀ ਦਾਤ ਪ੍ਰਾਪਤ ਹੋਈ। ਸਤਿਗੁਰੂ ਸਾਹਿਬ ਨੇ ਭਾਈ ਬਾਗਪਕ ਦੇ ਕੋਲ ਬੈਠ ਕੇ ਕਿਹਾ ਸੀ ਸ਼ਬਦ ਉਚਾਰਨ ਕਰਦਿਆਂ, ਫਿਰ ਇਹ ਸ਼ਬਦ ਸਤਿਗੁਰੂ ਜੀ ਨੇ ਉੱਥੇ ਗਾਇਆ ਸੀ ਕਿ ਸਤਿਗੁਰ ਸੱਚ ਹੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਇਹ ਕਿਰਪਾ ਹੋਈ ਜੰਮਿਆ ਪੂਤ ਭਗਤ ਗੋਬਿੰਦ ਕਾ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਬਖਸ਼ਿਸ਼ ਭਰੇ ਸ਼ਬਦ ਆਖੇ। ਘਰ ਆਏ, ਬਾਲਕ ਵੱਲ ਵੇਖਿਆ, ਅਰਦਾਸ ਕੀਤੀ, ਮੱਥਾ ਚੁੰਮਿਆ, ਮੱਥਾ ਚੁੰਮ ਕੇ ਨਮਸਕਾਰ ਕੀਤੀ। ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਨਮਸਕਾਰ ਕਿਉਂ? ਕਹਿਣ ਲੱਗੇ ਆਉਣ ਵਾਲਾ ਮਹਾਂਬਲੀ ਯੋਧਾ ਜੋ ਤਖਤ ਦਾ ਧਾਰਨੀ ਹੋਵੇਗਾ,
ਅੱਜ ਪ੍ਰਕਾਸ਼ਮਾਨ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਆਏ। ਬਾਬਾ ਬੁੱਢਾ ਸਾਹਿਬ ਵੇਖੋ ਬਚਨ ਕਿੱਡਾ ਵੱਡਾ ਸੀ, ਉਸ ਗੁਰੂ ਘਰ ਦੇ ਬ੍ਰਹਮ ਗਿਆਨੀ ਗ੍ਰੰਥੀ ਸਿੰਘ ਦੇ ਮੁੱਖ ਵਿੱਚੋਂ ਨਿਕਲਿਆ ਬਚਨ, ਅਤੇ ਨਿਮਰਤਾ ਜੇ ਇੱਥੇ ਕੋਈ ਅਰਦਾਸ ਕਰਦੇ ਕਹਿੰਦਾ ਮੇਰੀ ਅਰਦਾਸ ਨਾਲ ਭਲਾ ਹੋਇਆ। ਬਾਬਾ ਬੁੱਢਾ ਸਾਹਿਬ ਆਉਂਦੇ ਆ, ਸਤਿਗੁਰੂ ਦੇ ਅੱਗੇ ਨਮਸਕਾਰ ਕਰਦੇ ਆ, ਅਤੇ ਮਹਾਰਾਜ ਉਸੇ ਵਕਤ ਬੱਚੇ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਗੋਦ ਵਿੱਚ ਬਿਠਾਉਂਦੇ ਆ, ਅਤੇ ਮਹਾਰਾਜ ਦੇ ਸਨਮੁੱਖ ਬੈਠਿਆਂ ਬੜਾ ਪਿਆਰ ਕਰਦੇ ਬਾਬਾ ਬੁੱਢਾ ਸਾਹਿਬ। ਇੰਨੇ ਚਿਰ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਬਾਬਾ ਜੀ ਤੁਸੀਂ ਬਚਨ ਕੀਤਾ ਸੀ, ਹੱਥ ਜੋੜ ਕੇ ਕਹਿੰਦੇ ਮਹਾਰਾਜ ਕਿਰਪਾ ਆਪ ਕਰ ਦਿਓ, ਸਿੱਖ ਵਡਿਆਈ ਸਿੱਖ ਨੂੰ ਦਿੰਦੇ ਹੋ, ਮੈਂ ਕੁਛ ਨਹੀਂ ਕੀਤਾ, ਤੁਸੀਂ ਕਿਰਪਾ ਕੀਤੀ। ਉਸ ਵੇਲੇ ਫਿਰ ਸਤਿਗੁਰੂ ਕਹਿੰਦੇ ਬਚਨ ਤੁਹਾਡੇ ਸੀ, ਹੁਣ ਨਾਮ ਹੀ ਤੁਸੀਂ ਰੱਖ ਦਿਓ। ਅਤੇ ਉਸ ਵੇਲੇ ਮੱਥਾ ਚੁੰਮ ਕੇ ਕਿਹਾ ਸੀ ਇਹ ਤਾਂ ਮੇਰਾ ਹਰਗੋਬਿੰਦ ਹੈ। ਇਹ ਬਚਨ ਕੀਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਥਾਏ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੂ ਵਾੜੀ, ਦਲ ਭੰਜਣ ਗੁਰਸੂਰਮਾ ਵੱਢ ਜੋਧਾ ਬਹੁ ਪਰੇ ਉਪਕਾਰੀ। ਗੁਰੂ ਤਰਸ ਕਰੇ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਅਤੇ ਗੁਰੂ ਕੀ ਸੰਗਤ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਜੀ ਕਿਰਪਾ ਕਰਨ, ਆਓ ਸੰਪੂਰਨਤਾ ਕਰੀਏ, ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ 7:20 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ MA ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਹਾਲ ਕਰਨਗੇ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ ਦੇ ਮਾਵਾਕ ਅਨੁਸਾਰ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਸਮੁੱਚੇ ਸਟਾਫ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਸਤਿਗੁਰੂ ਨੇ ਪਾਰ ਕਿਰਪਾ ਬਖਸ਼ਿਸ਼ ਮਿਹਰਮਤ ਕੀਤੀ ਹੈ। ਆਪ ਸਰਬੱਤ ਸੰਗਤਾਂ ਛੇਵੇਂ ਸਤਿਗੁਰ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਇਕੱਤਰ ਹੋ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਵਾਲੀ ਦਾਤ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰ ਜੋ ਪੰਥ ਪ੍ਰਸਿੱਧ ਕਮਿਸ਼ਰੀ ਜੱਥਾ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ MA, ਉਹ ਆਪ ਸੰਗਤਾਂ ਨੂੰ ਕਮਿਸ਼ਰੀ ਰਾਹੀਂ ਨਿਹਾਲ ਕਰਨਗੇ। ਅੱਜ ਦੇ ਵਿਸ਼ੇਸ਼ ਦੀਵਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਸੱਜ ਰਹੇ ਨੇ। ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਨ। ਗੁਰੂ ਸਾਹਿਬ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।

0: ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਾਰਾ ਜ਼ਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੀਵਾਨ ਦੀ ਹਾਜ਼ਰੀ ਭਾਰੀ ਗੁਰੂ ਪਿਆਰੀ ਸਾਧ ਸਿੰਘ ਜੀ ਸਭ ਮਾਈ ਭਾਈ ਮੁੱਖ ਪਵਿੱਤਰ ਕਰੋ, ਫਤਿਹ ਦੀ ਸਾਂਝ ਪਾਓ, ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸਿੱਖ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਅਕਾਲ ਤਖਤ ਦੇ ਸਿਰਜਣਹਾਰ ਉਹਨਾਂ ਦੇ ਪ੍ਰਕਾਸ਼ ਦਿਵਸ ਦੀ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਗੁਰੂ ਨਾਨਕ ਦੇ ਘਰ ਵਿੱਚ ਆਮ ਲੋਕਾਂ ਨਾਲੋਂ ਦੁਨੀਆਦਾਰਾਂ ਨਾਲੋਂ ਕੁਝ ਵੱਖਰੀਆਂ ਰਵਾਇਤਾਂ ਹਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਸਿੱਖੀ ਦਾ ਮੁੱਢ ਬੱਧਾ ਮਾਰਿਆ, ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹਨਾਂ ਦੇ ਦੋ ਸਾਹਿਬਜ਼ਾਦੇ ਸਨ ਬਾਬਾ ਸ੍ਰੀ ਚੰਦਰ ਜੀ, ਬਾਬਾ ਲਖਮੀ ਦਾਸ ਜੀ। ਉਹਨਾਂ ਨੂੰ ਛੱਡ ਕੇ ਆਪਣੇ ਚਰਨ ਸੇਵਕ ਬਾਬਾ ਲਹਿਣਾ ਜੀ, ਜਿਨ੍ਹਾਂ ਨੇ 7 ਸਾਲ ਗੁਰੂ ਸਾਹਿਬਾਂ ਦਾ ਹਰ ਹੁਕਮ ਮੰਨਿਆ, ਉਹਨਾਂ ਦੀ ਕਾਲ ਕਮਾਈ 'ਤੇ ਖੁਸ਼ ਹੋ ਕੇ ਜਦੋਂ ਆਪਣੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਆਪਣੇ ਚੇਲੇ ਨੂੰ ਆਪਣੇ ਅੰਗ ਨਾਲ ਲਾ ਕੇ ਅੰਗਦ ਦੇਵ ਬਣਾ ਕੇ ਇਹ ਗੁਰੂ ਨਾਨਕ ਮਹਾਰਾਜ ਨੇ ਆਪਣੀ ਜੋਤ ਉਹਨਾਂ ਵਿੱਚ ਟਿਕਾ ਦਿੱਤੀ, ਦੁਨੀਆ ਦੀ ਤਾਰੀਖ ਅੰਦਰ ਇੱਕ ਇਨਕਲਾਬ ਆ ਗਿਆ। ਇਸੇ ਗੱਲ ਨੂੰ ਅੱਗੇ ਤੋਰਦਿਆਂ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦੇ ਵੀ ਦੋ ਸਾਹਿਬਜ਼ਾਦੇ ਸਨ ਬਾਬਾ ਦਾਸੂ ਜੀ, ਬਾਬਾ ਦਾਤੂ ਜੀ। ਉਹਨਾਂ ਨੂੰ ਛੱਡ ਕੇ ਉਹਨਾਂ ਦੀ ਚਰਨ ਸ਼ਰਨ ਵਿੱਚ ਆਉਣ ਵਾਲੇ 61 ਸਾਲ ਦੀ ਅਵਸਥਾ ਵਿੱਚ ਬਿਰਧ ਬਾਬਾ ਅਮਰਦਾਸ ਜੀ, ਜਿਨ੍ਹਾਂ ਨੇ 12 ਸਾਲ ਪਾਣੀ ਦੀਆਂ ਗਾਗਰਾਂ ਢੋ ਕੇ ਆਪਣੇ ਗੁਰੂ ਦਾ ਦਿਲ ਰਝਾਇਆ, ਆਖਿਰਕਾਰ ਗੁਰੂ ਸਾਹਿਬਾਂ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਕਰ ਦਿੱਤੀ। ਉਹਨਾਂ ਦੀ ਪੁੱਤਰੀ ਬੀਬੀ ਭਾਨੀ ਜੀ ਨੇ ਇੱਕ ਵਰਦਾਨ ਮੰਗਿਆ ਸੀ ਤੀਸਰੇ ਪਾਤਸ਼ਾਹ ਤੋਂ, ਇਹ ਗੱਦੀ ਮੇਰੇ ਵੰਸ਼ ਵਿੱਚ ਰਹਿਣੀ ਚਾਹੀਦੀ ਹੈ। ਅਤੇ ਸਤਿਗੁਰਾਂ ਨੇ ਕਿਹਾ ਸੀ, ਬੇਟਾ ਇਹ ਗੱਦੀ ਫੁੱਲਾਂ ਦੀ ਸੇਜ ਨਹੀਂ ਹੈ, ਇਹਦੇ 'ਤੇ ਬਹਿਣ ਵਾਲਿਆਂ ਨੂੰ ਬਹੁਤ ਵੱਡੇ ਕਸ਼ਟ ਸਹਿਣੇ ਪੈਣਗੇ। ਅਤੇ ਬੀਬੀ ਭਾਨੀ ਨੇ ਆਖਿਆ ਸੀ, ਕੋਈ ਗੱਲ ਨਹੀਂ ਜੀ, ਇਹ ਸਭ ਕੁਝ ਮੈਂ ਆਪਣੀ ਝੋਲੀ ਵਿੱਚ ਪਾਉਂਦੀ ਹਾਂ, ਸ਼ਾਇਦ ਹੋਰ ਕੋਈ ਇਹ ਅਜਰ ਵਸਤੂ ਜਰ ਨਾ ਸਕੇ। ਭਾਈ ਗੁਰਦਾਸ ਜੀ ਦੇ ਬਚਨ ਹਨ, ਜਾਣ ਨਾ ਦੇਸਾਂ ਸੋਡੀਆਂ ਹੋਰ ਅਜਰ ਨਾ ਜਰਿਆ ਜਾਵੇ। ਸੋ ਇਹ ਵਰਦਾਨ ਮਿਲਿਆ, ਸਮਾਂ ਆਇਆ, ਤੀਸਰੇ ਪਾਤਸ਼ਾਹ ਨੇ ਆਪਣੇ ਜਵਾਤਰੇ ਬੀਬੀ ਭਾਨੀ ਜੀ ਦੇ ਪਤੀ ਭਾਈ ਜੇਠਾ ਜੀ ਉਹਨਾਂ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਕਰ ਦਿੱਤੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ 3 ਸਾਹਿਬਜ਼ਾਦੇ ਸਨ। ਵੱਡਾ ਸੀ ਸਭ ਤੋਂ ਬਾਬਾ ਪ੍ਰਿਥੀ ਚੰਦ, ਦੂਸਰੇ ਨੰਬਰ 'ਤੇ ਸੀ ਮਹਾਂਦੇਵ, ਸਭ ਤੋਂ ਛੋਟੇ ਸਨ ਗੁਰੂ ਅਰਜਨ ਦੇਵ ਮਹਾਰਾਜ। ਪ੍ਰਿਥੀ ਚੰਦ ਕਿਉਂਕਿ ਜਾਣਦਾ ਸੀ ਮੈਂ ਵੱਡਾ ਹਾਂ, ਮਾਤਾ ਜੀ ਨੇ ਵਰਦਾਨ ਲਿਆ ਗੱਦੀ ਪੁੱਤਰ ਨੂੰ ਮਿਲਣੀ ਹੈ, ਅਤੇ ਭਾਰਤੀ ਸੰਸਕ੍ਰਿਤੀ ਮੁਤਾਬਕ ਪਿਤਾ ਜੀ ਦੇ ਜਾਣ ਤੋਂ ਬਾਅਦ ਜ਼ਿੰਮੇਵਾਰੀ ਦੀ ਪੱਗ ਉਹ ਵੱਡੇ ਪੁੱਤਰ ਨੂੰ ਸਿਰ 'ਤੇ ਬੱਝਦੀ ਹੈ। ਇਹ ਗੱਦੀ ਦਾ ਮਾਲ ਕੱਲ੍ਹ ਨੂੰ ਮੈਂ ਬਣਾਂਗਾ, ਆਪਣੇ ਅੰਦਰ ਹੰਕਾਰ ਲਿਆਉਂਦਾ। ਗੁਰੂ ਨਾਨਕ ਦੀ ਕਸਵੱਟੀ 'ਤੇ ਖਰਾ ਨਹੀਂ ਉਤਰਿਆ, ਕਈ ਵਾਰ ਗੁਰੂ ਸਾਹਿਬਾਂ ਦੇ ਹੁਕਮ ਤੋਂ ਇਨਕਾਰੀ ਹੋ ਜਾਂਦਾ ਰਿਹਾ, ਸਤਿਗੁਰਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਦੂਸਰੇ ਨੰਬਰ 'ਤੇ ਸੀ ਮਹਾਂਦੇਵ, ਉਹਨੇ ਉਹ ਦੁਨੀਆਦਾਰੀ ਨਾਲ ਕੋਈ ਵਾਹ ਨਹੀਂ ਸੀ ਰੱਖਦਾ, ਕੇਵਲ ਆਪਣੇ ਪੇਟ ਤੱਕ ਸੀਮਿਤ ਸੀ। ਗੁਰਤਾ ਗੱਦੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ, ਕੋਈ ਸੰਭਾਲਣ ਦੇ ਯੋਗ ਨਹੀਂ ਸੀ। ਹੁਣ ਸਭ ਤੋਂ ਛੋਟੇ ਰਹਿ ਗਏ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਕਦੇ ਵੀ ਆਪਣੇ ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸੀ ਜਾਣਿਆ, ਸਗੋਂ ਗੁਰੂ ਜਾਣ ਕੇ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਕਰਦੇ ਰਹੇ। ਕਈ ਪਰਖਾਂ ਹੋਈਆਂ, ਕਈ ਇਮਤਿਹਾਨ ਹੋਏ, ਉਹਨਾਂ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਖਰੇ ਉਤਰੇ। ਸੋ ਸਤਿਗੁਰਾਂ ਨੇ ਗੁਰੂ ਰਾਮਦਾਸ ਮਹਾਰਾਜ ਨੇ ਸੱਚਖੰਡ ਜਾਣ ਲੱਗਿਆਂ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਰ ਦਿੱਤੀ। ਜਦੋਂ ਬਖਸ਼ਿਸ਼ ਹੋਈ, ਕੁਦਰਤੀ ਗੱਲ ਸੀ, ਪ੍ਰਿਥੀ ਚੰਦ ਜਿਹੜਾ ਚਾਹੁੰਦਾ ਸੀ ਕਿ ਮੈਂ ਗੱਦੀ ਦਾ ਮਾਲਕ ਬਣਾਂਗਾ, ਉਹਨੂੰ ਬਹੁਤ ਵੱਡਾ ਦੁੱਖ ਹੋਇਆ, ਬੜਾ ਰੌਲਾ ਪਾਇਆ। ਮਸੰਦ ਖਰੀਦੇ ਕਹਿੰਦਾ, ਇੰਨਾ ਲੋੜਾ ਮੇਰੇ ਨਾਲ, ਇੰਨਾ ਧੱਕਾ, ਬੇਇਨਸਾਫੀ ਹੋਈ ਹੈ, ਗੱਦੀ ਦਾ ਹੱਕ ਮੇਰਾ ਬਣਦਾ ਹੈ। ਅਤੇ ਸਤਿਗੁਰਾਂ ਨੇ ਸਮਝਾਇਆ, ਬੇਟਾ ਗੱਦੀ ਕਿਸੇ ਬਾਤ 'ਤੇ ਰਾਖਵੀਂ ਨਹੀਂ ਹੈ, ਜਿਹੜਾ ਗੁਰੂ ਨਾਨਕ ਦੀ ਕਸਵੱਟੀ 'ਤੇ ਖਰਾ ਉਤਰਦਾ ਹੈ, ਜਿਹਦੇ ਕੋਲ ਸੇਵਾ ਹੈ, ਜਿਹਦੇ ਕੋਲ ਸਿਮਰਨਾ ਹੈ, ਜਿਹਦੇ ਕੋਲ ਨਿਮਰਤਾ, ਜਿਹਦੇ ਕੋਲ ਹਲੇਮੀ ਹੈ, ਜਿਹਦੇ ਕੋਲ ਤਿਆਗ ਹੈ, ਜਿਹਦੇ ਕੋਲ ਸਬਰ ਹੈ, ਜਿਹਦੇ ਕੋਲ ਸੰਤੋਖ ਹੈ, ਉਹਦੀ ਝੋਲੀ ਵਿੱਚ ਅਰਦਾਸ ਪੈਂਦੀ ਹੈ। ਸੋ ਗੁਰਬਾਣੀ ਵਿੱਚ ਹੀ ਸਤਿਗੁਰਾਂ ਦਾ ਸ਼ਬਦ ਮਿਲਦਾ ਹੈ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, 300 ਝਗੜ ਪਾਪ ਹੈ ਮੇਰੇ ਪੁੱਤਰ, ਵੱਡਿਆਂ ਨਾਲ ਝਗੜਾ ਨਾ ਕਰ। ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਉਹਨਾਂ ਨਾਲ ਝਗੜਾ ਕਰਨਾ, ਬਖੇੜਾ ਕਰਨਾ ਮਹਾਂ ਪਾਪ ਹੈ। ਪਰ ਨਹੀਂ ਟਲਿਆ, ਵੱਖਰੀ ਗੱਦੀ ਲਾ ਲਈ, ਮਸੰਦ ਖਰੀਦ ਲੈ। ਕੁਛ ਸਮੇਂ ਬਾਅਦ ਤੇ ਸੰਗਤਾਂ ਗੁੰਮਰਾਹ ਵੀ ਹੋਈਆਂ। ਆਖਿਰਕਾਰ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਉਹਨਾਂ ਨੇ ਪ੍ਰਚਾਰ ਕੀਤਾ, ਭੁੱਲਿਓ ਲੋਕੋ, ਅਸਲ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਹਨ, ਜਿਨ੍ਹਾਂ ਨੂੰ ਆਪਣੇ ਹੱਥੀਂ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ੀ ਕੀਤੀ ਹੈ। ਸੰਗਤਾਂ ਨੇ ਸੱਚ ਪਛਾਣਿਆ, ਸਿੱਖੀ ਦੀ ਚੜ੍ਹਦੀ ਕਲਾ ਹੋਈ। ਗੁਰੂ ਅਰਜਨ ਦੇਵ ਮਹਾਰਾਜ ਨੇ ਕਾਬਲ ਕੰਧਾਰ ਤੱਕ ਸਿੱਖੀ ਦਾ ਪ੍ਰਸਾਰ ਕੀਤਾ। ਸਮਾਂ ਆਇਆ, ਸਤਿਗੁਰਾਂ ਦੀ ਸ਼ਾਦੀ ਹੋਈ। ਕੁਛ ਸਮਾਂ ਲੰਘ ਗਿਆ, ਸਤਿਗੁਰਾਂ ਦੇ ਗ੍ਰਹਿ ਵਿਖੇ ਕੋਈ ਧੀ ਪੁੱਤਰ ਪੈਦਾ ਨਹੀਂ ਹੋਇਆ। ਇੱਕ ਦਿਨ ਸੋਹਣੇ ਕੀਮਤੀ ਦਿਸ਼ਾਲੇ ਸਿੱਲੇ ਹੋਣ ਕਾਰਨ ਮਾਤਾ ਗੰਗਾ ਜੀ ਨੇ ਸੁਪਨੇ ਪਾਏ ਹੈ। ਸੂਰਜ ਦੀਆਂ ਕਿਰਨਾਂ ਪਈਆਂ ਹਨ, ਝਿਲਮਲ ਝਿਲਮਲ ਕਰਦੇ ਦਿਸ਼ਾਲੇ ਇਹ ਗੋਲੀ ਨੇ ਆ ਕੇ ਤੱਕੇ ਹੈ। ਉਹਨੇ ਆ ਕੇ ਬਾਬਾ ਪ੍ਰਿਥੀ ਚੰਦ, ਉਹਦੀ ਘਰਵਾਲੀ ਬੀਬੀ ਕਰਮਾ ਨੂੰ ਆ ਕੇ ਦੱਸਿਆ ਕਿ ਤੁਹਾਡੀ ਦਰਾਣੀ ਦੇ ਕੋਲ ਬਹੁਤ ਕੀਮਤੀ ਮਾਲ ਹੈ। ਇਸ ਗੱਲ ਦਾ ਜਦੋਂ ਪਤਾ ਲੱਗਾ, ਮਨ ਵਿੱਚ ਈਰਖਾ ਪੈਦਾ ਹੋਈ। ਸਾਡਾ ਇੱਕ ਪੁਰਾਣਾ ਮਾਈਆਂ ਦਾ ਤਰੀਕਾ ਸੀ, ਟੁੱਟੀ ਜਿਹੀ ਮੰਜੀ ਲੈ ਕੇ, ਮੈਲੀ ਜਿਹੀ ਚਾਦਰ ਲੈ ਕੇ ਬੀਬੀ ਕਰਮੋ ਲੇਟ ਗਈ। ਪ੍ਰਿਥੀ ਚੰਦ ਆਇਆ ਘਰ ਵਿੱਚ, ਜਦੋਂ ਉਹਨੇ ਆਖਿਆ, ਕਰਮੋ ਕੀ ਗੱਲ ਹੈ? ਕਹਿਣ ਲੱਗੀ, ਮੇਰੇ ਮਾਲਕ, ਜੇ ਤੁਸੀਂ ਕਾਸੇ ਜੋਗੇ ਹੁੰਦੇ ਨਾ, ਜੇ ਤੁਸੀਂ ਆਪਣੇ ਪਿਤਾ ਦੇ ਆਗਿਆਕਾਰ ਪੁੱਤਰ ਹੁੰਦੇ, ਇਹ ਗੱਦੀ ਅੱਜ ਸਾਡੇ ਕੋਲ ਹੁੰਦੀ। ਜੋ ਤੁਹਾਡਾ ਛੋਟਾ ਭਰਾ ਅਰਜਨ ਬਾਜੀ ਮਾਰ ਗਿਆ ਹੈ, ਮੈਨੂੰ ਗੋਲੀ ਨੇ ਆ ਕੇ ਦੱਸਿਆ ਹੈ, ਗੰਗਾ ਦੇ ਕੋਲ ਬਹੁਤ ਕੀਮਤੀ ਮਾਲ ਹੈ, ਸੋਹਣੇ ਬਸਤਰ ਦਿਸ਼ਾਲੇ ਹਨ। ਜਦੋਂ ਇਹ ਸ਼ਬਦ ਕਹੇ ਹਨ, ਪ੍ਰਿਥੀ ਚੰਦ ਨੇ ਆਖਿਆ, ਠੀਕ ਹੈ, ਮੇਰੇ ਨਾਲ ਧੱਕਾ ਹੋਇਆ, ਬੇਇਨਸਾਫੀ ਹੋਈ ਹੈ, ਪਰ ਕਰਮੋ ਜਰਾ ਸੋਚ ਕੇ ਵੇਖ, ਗੰਗਾ ਕੀ ਲਈ ਬੈਠੀ ਹੈ? ਉਹਦੇ ਘਰ ਨਾ ਕੋਈ ਧੀ, ਨਾ ਕੋਈ ਪੁੱਤਰ, ਉਹ ਤਾਂ ਇਸ ਸੰਸਾਰ ਤੋਂ ਉਤਰੀ ਜਾ ਰਹੀ ਹੈ। ਜੋ ਕੁਝ ਵੀ ਉਹ ਸਾਂਭ ਸਾਂਭ ਕੇ ਰੱਖ ਰਹੀ ਹੈ, ਉਹ ਸਾਰਾ ਕੁਝ ਤੇਰੇ ਪੁੱਤਰ ਮਿਹਰਬਾਨ ਨੇ ਕੱਲ੍ਹ ਨੂੰ ਸਾਂਭਣਾ। ਇੱਕ ਦਲਾਸਾ, ਇੱਕ ਧੀਰਜ ਬਾਬਾ ਪ੍ਰਿਥੀ ਚੰਦ ਆਪਣੀ ਘਰਵਾਲੀ ਕਰਮੋ ਨੂੰ ਜਿਵੇਂ ਦੇ ਰਿਹਾ ਹੈ, ਉਸ ਵੇਲੇ ਦੀ ਕਹਾਣੀ ਨੂੰ ਦਲਜੀਤ ਸਿੰਘ ਸੇਖਵਾਂ ਅਤੇ ਰਣਜੀਤ ਸਿੰਘ ਚੀਮਾ ਕਿਉਂ ਬਰੇ ਕਰਦੇ ਹੈ?
1: ਜੀਦਾ ਹੱਕ ਆਖਰੀ ਉਹਨੇ ਸਾਂਭਣਾ ਏ, ਸਦਾ ਚੱਲਣਾ ਨਹੀਂ ਚਲਾਕੀਆਂ ਨੇ, ਕੱਖਾਂ ਹੇਠ ਨਹੀਂ ਅੱਗ ਨੇ ਲੁਕ ਸਕਣਾ, ਝੁਕਣਾ ਵਾਂਗ

ਕਰਦੇ ਆਏ ਚੰਦ

சாப்பிட்டே

सुखी सवेर कर्मों

0: ਸੁਖੀ ਸਵੇਰ ਕਰਮੋ
1: ਗੰਗਾ ਜਿਹੜੇ ਦੁਸ਼ਾਲੇ ਸੁਕਾ ਰਹੀ ਹੈ, ਗੰਗਾ ਜਿਹੜੇ ਦੁਸ਼ਾਲੇ ਸੁਕਾ ਰਹੀ ਹੈ, ਉਹ ਵੀ ਜਾਣ ਸਾਰੇ ਮਿਹਰਬਾਨ ਜੋਗੇ। ਗੰਗਾ ਔਂਤਰੀ ਚੱਲੀ ਹੈ ਜੱਗ ਵਿੱਚੋਂ, ਉਹਦੇ ਮੈਲ ਰਹਿਣੇ ਸਾਡੀ ਸ਼ਾਨ ਜੋ।

ਗੱਦੀ ਤੇ ਬਹਿ ਜਾਣਾ, ਤੂੰ ਹੀ ਦਸ ਖਾਂਜਣਾ ਕਰ ਪੁੱਤ ਹੈ ਨਹੀਂ ਉਹਨਾਂ ਜੱਗ ਚੋਂ।

0: ਸਥੀ ਚੰਦ ਕੋਲੋਂ ਇਹ ਸ਼ਬਦ ਸੁਣ ਕੇ ਜਿਵੇਂ ਕਾਲਜੇ ਠੰਡ ਪੈ ਜਾਂਦੀ ਹੈ ਨਾ, ਕਰਮੋਂ ਸ਼ਾਂਤ ਹੋ ਗਈ। ਵਾਕਿਆ ਹੀ ਬਈ ਗੰਗਾ ਨੇ ਕਿਹੜਾ ਸਭ ਕੁਝ ਨਾਲ ਲੈ ਜਾਣਾ, ਇਹ ਕੱਲ ਨੂੰ ਸਾਡੇ ਹੱਥ ਹੀ ਆਉਣਾ, ਮੇਰੇ ਪੁੱਤਰ ਨੇ ਹੀ ਸਾਂਭਣਾ। ਉਹ ਗੋਲੀ ਨੇ ਆ ਕੇ ਗੱਲ ਮਾਤਾ ਗੰਗਾ ਜੀ ਨੂੰ ਦੱਸ ਦਿੱਤੀ ਕਿ ਤੁਹਾਡਾ ਦੇ ਜੇਠ ਇਹ ਗੱਲ ਕਹਿ ਰਿਹਾ ਸੀ ਕਿ ਗੰਗਾ ਇਸ ਸੰਸਾਰ ਤੋਂ ਉਤਰੀ ਜਾ ਰਹੀ ਹੈ, ਮਾਫ਼ ਕਰਨਾ, ਔਰਤ ਦੁੱਖ ਕੱਟ ਲਵੇਗੀ, ਭੁੱਖ ਕੱਟ ਲਵੇਗੀ, ਗਰੀਬੀ ਕੱਟ ਲਵੇਗੀ, ਹਰ ਮੁਸੀਬਤ ਦਾ ਸਾਹਮਣਾ ਕਰ ਲਵੇਗੀ, ਪਰ ਕੋਈ ਵੀ ਔਰਤ ਭੁੱਲ ਕੇ ਇਹ ਨਹੀਂ ਸੁਣਨਾ ਚਾਹੁੰਦੀ, ਉਹਨੂੰ ਕੋਈ ਦੁਨੀਆ ਦਾ ਬੰਦਾ ਔਂਤਰੀ ਕਹਿ ਕੇ ਬੁਲਾਵੇ। ਬਹੁਤ ਵੱਡੀ ਸੱਟ ਲੱਗੀ ਪਰ ਭਾਣਾ ਮੰਨ ਲਿਆ। ਬੇਸ਼ੱਕ ਗੋਲੀ ਨੇ ਆਖਿਆ, ਗੁਰੂ ਅਰਜਨ ਦੇਵ ਮਹਾਰਾਜ ਲੋਕਾਂ ਦੀਆਂ ਝੋਲੀਆਂ ਭਰਦੇ ਹੈ, ਉਹ ਤੁਹਾਡੇ ਪਤੀ ਪਰਮੇਸ਼ਰ ਹਨ, ਮਾਤਾ ਜੀ ਉਹਨਾਂ ਨੂੰ ਬੇਨਤੀ ਕਰੋ, ਉਹ ਤੁਹਾਨੂੰ ਪੁੱਤਰ ਦੇ ਦੇਣ। ਮਾਤਾ ਜੀ ਨੇ ਆਖਿਆ, ਨਹੀਂ, ਘਟਘਟ ਦੀ ਜਾਣਨ ਹਾਰੇ ਸਤਿਗੁਰੂ, ਕਿ ਮੇਰੇ ਦਿਲ ਦੀ ਵੇਦਨਾ ਨਹੀਂ ਜਾਣਦੇ, ਸ਼ਾਇਦ ਮੇਰੇ ਕਰਮਾਂ ਵਿੱਚ ਵਿਧਾਤਾ ਨੇ ਪੁੱਤਰ ਲਿਖਿਆ ਹੀ ਨਹੀਂ, ਮੈਂ ਕੋਈ ਬੇਨਤੀ ਨਹੀਂ ਕਰਦੀ। ਕਈ ਵਾਰ ਬੰਦਾ ਭਾਣਾ ਮੰਨ ਲੈਂਦਾ ਪਰ ਸ਼ਰੀਕੇ ਵਾਲੇ ਕੁਝ ਐਸੀਆਂ ਗੱਲਾਂ ਕਰਦੇ ਹੈ ਜਿਹਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ। ਇੱਕ ਦਿਨ ਮਾਤਾ ਗੰਗਾ ਜੀ ਨੇ ਕੇਸੀ ਇਸ਼ਨਾਨ ਕੀਤਾ ਹੈ, ਇਸ਼ਨਾਨ ਕਰਨ ਤੋਂ ਬਾਅਦ ਵਾਲ ਪਛਾਣ ਨੂੰ ਛਿੜਕੇ ਹਨ, ਕੁਦਰਤਨ ਪਿਛਲੇ ਪਾਸੇ ਇਹ ਕਰਮੋਂ ਆ ਗਈ, ਉਹਨਾਂ ਵਾਲਾਂ ਦੀਆਂ ਕੁਛ ਛਿੱਟਾਂ ਜਦੋਂ ਇਹਦੇ ਪੈਰਾਂ 'ਤੇ ਪਈਆਂ, ਇਹਨੇ ਲੋਹਲਾਖੀ ਹੋ ਕੇ ਆਖਿਆ, ਨਹੀਂ ਕਰ ਗੰਗਾ, ਕਿਉਂ ਵੱਧ ਸਕਣੀਆਂ ਕਰਦੀ ਹੈ, ਤੇਰੇ ਆਪਣੇ ਘਰ ਤਾਂ ਔਲਾਦ ਨਹੀਂ ਹੈ, ਤੂੰ ਇਸ ਸੰਸਾਰ ਤੋਂ ਉਤਰੀ ਜਾ ਰਹੀ ਹੈ, ਤੂੰ ਮੇਰੇ ਪੁੱਤਰ ਮਿਹਰਬਾਨ ਦੀ ਵੀ ਸੁੱਖ ਨਹੀਂ ਮੰਗਦੀ। ਇੱਥੇ ਇੱਕ ਮੈਂ ਬੇਨਤੀ ਕਰਾਂ, ਵੈਸੇ ਸਿੱਖੀ ਵਿੱਚ ਸਗਨ ਅਪਸਗਨ ਨਾਂ ਦੀ ਕੋਈ ਚੀਜ਼ ਨਹੀਂ, ਸੱਚੇ ਪਾਤਸ਼ਾਹ ਨੇ ਇਸ ਗੱਲ ਦਾ ਖੰਡਨ ਕੀਤਾ ਹੈ, ਥਿੱਤੀ ਵਾਰ ਸੇਵੇ ਮੁਗਧ ਗਵਾਰ, ਜਿਹੜਾ ਥਿੱਤਾਂ ਦੀ ਵਾਰਾਂ ਦੀ ਐਸੀ ਵਿਚਾਰ ਕਰਦਾ ਉਹ ਮੂਰਖ ਗਵਾਰ ਹੈ। ਇੱਕ ਤਾਂ ਸਤਿਗੁਰੂ ਕਹਿੰਦੇ ਹੈ, ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ, ਜਿਹੜੇ ਗੁਰਬਾਣੀ ਤੋਂ ਦੂਰ ਹੋਣਗੇ ਉਹਨਾਂ ਨੂੰ ਸਗਨ ਅਪਸਗਨ ਲੱਗਦੇ ਹੋਣਗੇ, ਜਿਹੜੇ ਗੁਰਬਾਣੀ ਨਾਲ ਜੁੜੇ ਹੈ ਉਹਨਾਂ ਨੂੰ ਇਹਨਾਂ ਵਿਚਾਰਾਂ ਕਰਨ ਦੀ ਕੋਈ ਲੋੜ ਨਹੀਂ, ਪਰ ਪੁਰਾਣੇ ਸੰਸਕਾਰਾਂ ਦੇ ਤਹਿਤ ਜਦੋਂ ਕਰਮੋਂ ਨੇ ਆਖਿਆ ਤੂੰ ਉਤਰੀ ਜਾ ਰਹੀ ਹੈ, ਮੇਰੇ ਪੁੱਤਰ ਦੀ ਸੁੱਖ ਨਹੀਂ ਮੰਗਦੀ, ਸਿਆਣੇ ਕਹਿੰਦੇ ਆ ਤੀਰਾਂ ਤਲਵਾਰਾਂ ਗੋਲੀਆਂ ਦੇ ਫੱਟ ਮਿਟ ਜਾਂਦੇ ਹੈ, ਅਤੇ ਮੂੰਹ 'ਚੋਂ ਬੋਲੇ ਹੋਏ ਬੋਲ ਉਹ ਜ਼ਖਮ ਕਦੇ ਮਿਟਦੇ ਨਹੀਂ। ਬਹੁਤ ਵੱਡਾ ਦੁੱਖ ਹੋਇਆ, ਦਿਲ ਬਹੁਤ ਵਿਰਾਗ ਵਿੱਚ ਹੈ। ਸ਼ਾਮਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਮਹਿਲਾਂ ਵਿੱਚ ਆਏ, ਕੀ ਵੇਖਿਆ? ਮਾਤਾ ਗੰਗਾ ਜੀ ਦਾ ਚਿਹਰਾ ਉਤਰਿਆ ਹੋਇਆ। ਕਹਿਣ ਲੱਗੇ, ਗੰਗਾ ਕੀ ਗੱਲ ਹੈ, ਤੈਨੂੰ ਕੋਈ ਦੁੱਖ ਹੈ? ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਨਜ਼ਦੀਕ ਦਾ ਹੁੰਦਾ ਹੈ, ਹੋ ਸਕਦਾ ਹੈ ਤੇਰੇ ਦੁੱਖ ਦਾ ਇਲਾਜ ਹੋ ਜਾਵੇ, ਸਾਡੇ ਨਾਲ ਗੱਲ ਸਾਂਝੀ ਕਰੋ। ਹਮਦਰਦੀ ਭਰੇ ਦੋ ਸ਼ਬਦ ਕਹਿਣ ਦੀ ਦੇਰ ਸੀ, ਮਾਤਾ ਗੰਗਾ ਜੀ ਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗੇ, ਮੇਰੇ ਮਾਲਕ, ਮੈਂ ਕਹਿਣਾ ਨਹੀਂ ਸੱਚ ਆਉਂਦੀ, ਪਰ ਅੱਜ ਕਹੇ ਬਿਨਾਂ ਰਹਿ ਨਹੀਂ ਸਕਦੀ। ਸਤਿਗੁਰੂ, ਤੁਹਾਡੇ ਦਰ 'ਤੇ ਲੱਖਾਂ ਲੋਕ ਆਉਂਦੇ ਹੈ, ਕਿਸੇ ਨੂੰ ਧਨ ਪਦਾਰਥ, ਕਿਸੇ ਨੂੰ ਨਾਮਦਾਨ, ਕਿਸੇ ਨੂੰ ਕਾਰੋਬਾਰਾਂ ਸਫਲਤਾ, ਕਿਸੇ ਨੂੰ ਧੀਆਂ ਪੁੱਤਰਾਂ ਦੀਆਂ ਦਾਤਾਂ। ਕੀ ਦਾਸੀ ਇਸ ਸੰਸਾਰ ਤੋਂ ਖਾਲੀ ਚਲੇ ਜਾਵੇਗੀ? ਇੱਕ ਪੁੱਤਰ ਦੀ ਖੈਰ ਦਾਸੀ ਦੀ ਝੋਲੀ ਵਿੱਚ ਪਾ ਦਿਓ। ਜਦੋਂ ਸ਼ਬਦ ਕਹੇ, ਗੁਰੂ ਅਰਜਨ ਦੇਵ ਮਹਾਰਾਜ ਇੱਕ ਮਿੰਟ ਵਾਸਤੇ ਚੁੱਪ ਹੋ ਗਏ। ਉਸ ਤੋਂ ਬਾਅਦ ਸਤਿਗੁਰਾਂ ਨੇ ਜਵਾਬ ਦਿੱਤਾ, ਠੀਕ ਹੈ ਗੰਗਾ, ਮੈਂ ਲੋਕਾਂ ਵਾਸਤੇ ਬਹੁਤ ਕੁਝ ਕਰ ਸਕਦਾ ਹਾਂ ਪਰ ਆਪਣੇ ਘਰ ਵਾਸਤੇ ਨਹੀਂ। ਤਾਂ ਮਾਤਾ ਜੀ ਨੇ ਆਖਿਆ, ਇਹਦਾ ਮਤਲਬ ਮੈਂ ਸੰਸਾਰ ਤੋਂ ਖਾਲੀ ਚਲੀ ਜਾਵਾਂਗੀ? ਸਤਿਗੁਰਾਂ ਨੇ ਆਖਿਆ, ਨਹੀਂ, ਖਾਲੀ ਨਹੀਂ ਜਾਓਗੇ, ਇੱਕ ਹਸਤੀ ਹੈ, ਉਹ ਤੁਹਾਨੂੰ ਪੁੱਤਰ ਦੇ ਸਕਦੀ ਹੈ, ਉਹਨਾਂ ਕੋਲ ਸ਼ਰਧਾ ਨਾਲ ਜਾਓ। ਉਹ ਹਨ ਬਾਬਾ ਬੁੱਢਾ ਜੀ, ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਿੱਖੀ ਦੀ ਸੇਵਾ ਕਰੀ ਜਾ ਰਹੇ ਹਨ। ਕੋਈ ਲਾਲਚ ਨਹੀਂ, ਕੋਈ ਗਰਜ ਨਹੀਂ, ਨਿਸ਼ਕਾਮ ਸੇਵਕ ਹਨ ਗੁਰੂ ਘਰ ਦੇ। ਇੱਕੋ ਇੱਕ ਮਨ ਭਾਵਨਾ ਹੈ, ਗੁਰੂ ਨਾਨਕ ਦੇ ਚਰਨਾਂ ਵਿੱਚ, ਉਹਨਾਂ ਦੇ ਨੈਣਾਂ ਵਿੱਚ ਪ੍ਰਵਾਨ ਚੜਿਆ ਜਾਵੇ। ਮੈਂ ਇਹ ਪ੍ਰਸੰਗ ਅੱਜ ਤੋਂ ਕੋਈ 25 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਕੈਲਗਰੀ, ਇੱਕ ਵੱਡੀ ਸਟੇਜ ਹੈ, ਉੱਥੇ ਪ੍ਰਸੰਗ ਪੜਿਆ। ਕੁਛ ਸਿਆਣੇ ਬਜ਼ੁਰਗ ਆਏ, ਉਹਨਾਂ ਨੇ ਮੇਰੇ 'ਤੇ ਸਵਾਲ ਕੀਤਾ, ਗਿਆਨੀ ਜੀ, ਤੁਸਾਂ ਕਿਹਾ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਮੈਂ ਪੁੱਤਰ ਨਹੀਂ ਦੇ ਸਕਦਾ, ਤੁਸੀਂ ਬਾਬਾ ਬੁੱਢਾ ਜੀ ਪਾਸ ਜਾਓ। ਸਾਡਾ ਸਵਾਲ ਹੈ, ਬਾਬਾ ਬੁੱਢਾ ਜੀ ਗੁਰੂ ਸਾਹਿਬਾਂ ਨਾਲੋਂ ਵੱਡੇ ਸਨ? ਮੈਂ ਉਹਨਾਂ ਨੂੰ ਬੇਨਤੀ ਕੀਤੀ, ਵੱਡਾ ਗੁਰੂ ਹੀ ਹੈ, ਪਰ ਸਾਡੇ ਗੁਰੂ ਦੀ ਮਹਾਨਤਾ ਹੈ, ਉਹ ਆਪਣੇ ਸੇਵਕ ਨੂੰ ਏਡਾ ਵੱਡਾ ਮਾਣ ਦਿੰਦਾ ਹੈ। ਮੈਂ ਉਹਨਾਂ ਨੂੰ ਮਿਸਾਲ ਦਿੱਤੀ, ਈਸਾਈ ਧਰਮ ਦੁਨੀਆ 'ਤੇ ਸਭ ਤੋਂ ਜ਼ਿਆਦਾ ਫੈਲਿਆ ਹੈ, ਪਰ ਹਜ਼ਰਤ ਈਸਾ ਜੀ ਮੱਤੀ ਦੀ ਅੰਜੀਲ ਦੇ 15ਵੇਂ ਅਧਿਆਇ ਅੰਦਰ ਉਹਨਾਂ ਨੂੰ ਗੱਲ ਆਖੀ ਗਈ ਹੈ, ਮੈਂ ਇਸਰਾਇਲ ਖਾਨਦਾਨ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੀ ਰਖਵਾਲੀ ਵਾਸਤੇ ਆਇਆ ਹਾਂ। ਉਹ ਆਪਣੇ ਚੇਲਿਆਂ ਨੂੰ ਭੇਡਾਂ ਦਾ ਰੁਤਬਾ ਦਿੰਦਾ ਹੈ, ਪਰ ਸਾਡਾ ਗੁਰੂ ਕਿੱਡਾ ਮਹਾਨ ਹੈ, ਉਹ ਕਹਿੰਦਾ ਮੈਂ ਨਹੀਂ ਪੁੱਤਰ ਦੇ ਸਕਦਾ, ਤੁਸੀਂ ਬਾਬਾ ਜੀ ਪਾਸ ਜਾਓ। ਇਹ ਤਾਂ ਸਿੱਖ ਧਰਮ ਦੀ ਬਹੁਤ ਵੱਡੀ ਵਡਿਆਈ ਹੈ, ਮਹਾਨਤਾ ਹੈ, ਸਾਨੂੰ ਇਹਦੇ 'ਤੇ ਮਾਣ ਹੋਣਾ ਚਾਹੀਦਾ ਹੈ। ਕਹਿੰਦੇ ਜੀ ਸਾਡੀ ਤਸੱਲੀ ਹੋ ਗਈ। ਸੋ ਪਹਿਲੀ ਵਾਰ ਸਾਡਾ ਇਤਿਹਾਸ ਕਹਿੰਦਾ ਹੈ ਮਾਤਾ ਗੰਗਾ ਜੀ 36 ਪ੍ਰਕਾਰ ਦੇ ਪਦਾਰਥ ਤਿਆਰ ਕਰਵਾ ਕੇ ਰਥਾਂ 'ਤੇ ਚੜ੍ਹ ਕੇ ਸ਼ਾਨ ਦੇ ਨਾਲ ਜਦੋਂ ਪ੍ਰਸ਼ਾਦੇ ਲੈ ਕੇ ਬਾਬਾ ਜੀ ਦੇ ਚਰਨਾਂ 'ਚ ਰੱਖ ਕੇ ਬੇਨਤੀ ਕੀਤੀ ਹੈ, ਬਾਬਾ ਜੀ ਬੜਿਆਂ ਚਿਰਾਂ ਤੋਂ ਪੁੱਤਰ ਵਾਸਤੇ ਵਿਲਕ ਰਹੀ ਹਾਂ, ਮੈਨੂੰ ਮੇਰੇ ਪਤੀ ਪਰਮੇਸ਼ਰ ਗੁਰੂ ਅਰਜਨ ਦੇਵ ਮਹਾਰਾਜ ਨੇ ਭੇਜਿਆ ਹੈ, ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਬਖਸ਼ ਦਿਓ।
1: ਹੱਥ ਜੋੜ ਕੇ ਗੰਗਾ ਨੇ ਅਰਜ਼ੀ

0: ਬਾਬਾ ਕੋਈ ਆਮ ਬਾਬਿਆਂ ਵਰਗਾ ਨਹੀਂ ਸੀ, ਉਹਨੂੰ ਕੋਈ ਲਾਲਚ ਨਹੀਂ ਸੀ, ਕੋਈ ਗਰਜ ਨਹੀਂ ਸੀ। ਉਹ ਐਸਾ ਬਾਬਾ ਨਹੀਂ ਸੀ ਕਿ ਇੱਥੇ ਕਿਸੇ ਵੱਡੇ ਅਫਸਰ ਨੇ ਆਉਣਾ, ਕਿਸੇ ਮਿਨਿਸਟਰ ਨੇ ਆਉਣਾ ਹੈ, ਉਹਦੇ ਵੱਖਰੇ ਸਵਾਗਤੀ ਗੇਟ ਲਾਏ ਜਾਣ। ਕਾਹਦੇ ਵਾਸਤੇ? ਸਾਡੇ ਡੇਰੇ ਨੂੰ ਕੋਈ 50,000 ਲੱਖ ਰੁਪਈਆ ਦੇ ਜਾਊਗਾ। ਉਸ ਬਾਬੇ ਨੂੰ ਕੋਈ ਗਰਜ ਨਹੀਂ ਸੀ, ਉਹਨੇ ਵੇਖਿਆ ਮੇਰੇ ਵਾਸਤੇ ਅਤੀ ਸਤਿਕਾਰਯੋਗ ਹਨ, ਗੁਰੂ ਸਾਹਿਬ ਦੇ ਮਹਿਲ ਹਨ, ਪਰ ਫਿਰ ਵੀ ਇਹਨਾਂ ਨੇ ਥੋੜ੍ਹੀ ਜਿਹੀ ਸੂਖਸ਼ਮ ਹਉਮੈ ਦਾ ਵਿਖਾਵਾ ਕੀਤਾ ਹੈ। ਅਤੇ ਬਾਬਾ ਜੀ ਨੇ ਪਹਿਲੀ ਵਾਰ ਖਾਲੀ ਮੋੜ ਦਿੱਤਾ। ਕਹਿਣ ਲੱਗੇ, ਮਾਤਾ ਜੀ, ਮੈਂ ਤਾਂ ਇੱਕ ਗਊਆਂ ਵਾਸਤੇ ਘਾਹ ਖੋਤਣ ਵਾਲਾ ਮੂਲੀ ਜਿਹਾ ਸਿੱਖ ਹਾਂ, ਮੇਰੇ ਵਿੱਚ ਕੀ ਤਾਕਤ ਹੈ? ਕਰਨ ਕਾਰਨ ਸਮਰੱਥ ਗੁਰੂ ਸਾਹਿਬ ਹੀ ਹਨ, ਉਹੀ ਪੁੱਤਰ ਤੁਹਾਨੂੰ ਦੇ ਸਕਦੇ ਹੈ, ਮੈਂ ਪੁੱਤਰ ਨਹੀਂ ਦੇ ਸਕਦਾ। ਦਿਲ ਟੁੱਟ ਗਿਆ ਬੜੀ ਮੁਸ਼ਕਿਲ ਨਾਲ। ਵਾਪਸ ਮਾਤਾ ਜੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਸ਼ਾਮਾਂ ਦਾ ਵਕਤ ਹੈ, ਗੁਰੂ ਅਰਜਨ ਦੇਵ ਮਹਾਰਾਜ ਮਹਿਲਾਂ ਵਿੱਚ ਆਏ। ਮਨੁੱਖ ਖੁਸ਼ੀ ਵਿੱਚ ਹੋਵੇ, ਗਮੀ ਵਿੱਚ ਹੋਵੇ, ਆਪਣੇ ਚਿਹਰੇ ਤੋਂ ਪੜਿਆ ਜਾ ਸਕਦਾ ਹੈ। ਸਗਰਾਂ ਨੇ ਵੇਖ ਕੇ ਕਿਹਾ, ਗੰਗਾ ਕੀ ਗੱਲ ਹੈ, ਉਦਾਸੀ ਇੰਨੀ ਕਿਉਂ? ਬਾਬਾ ਜੀ ਨੇ ਕੋਈ ਬਚਨ ਨਹੀਂ ਕੀਤਾ, ਅਰਦਾਸ ਨਹੀਂ ਕੀਤੀ? ਭੁੱਬਾਂ ਨਿਕਲ ਗਈਆਂ। ਕਹਿਣ ਲੱਗੇ, ਨਹੀਂ ਮੇਰੇ ਮਾਲਕ, ਬਾਬਾ ਜੀ ਨੇ ਤਾਂ ਖਾਲੀ ਮੋੜ ਦਿੱਤਾ ਹੈ। ਸਗਰਾਂ ਨੇ ਕਿਹਾ, ਐਸਾ ਹੋਣਾ ਨਹੀਂ ਸੀ ਚਾਹੀਦਾ, ਕਿਵੇਂ ਗਏ ਸੋ? ਸਾਰੀ ਕਹਾਣੀ ਦੱਸੀ। ਸਗਰਾਂ ਨੇ ਆਖਿਆ, ਗੰਗਾ, ਸੰਤਾਂ ਨੂੰ ਮਿਲਣ ਜਾਣਾ ਹੋਵੇ ਤੇ ਨਿਮਾਣੇ ਨਿਤਾਣੇ ਹੋ ਕੇ ਜਾਈਦਾ, ਆਪਣੀ ਸ਼ਾਨ ਦਾ ਵਿਖਾਵਾ ਨਹੀਂ ਕਰੀਦਾ, ਆਪਣੇ ਹੱਥੀਂ ਸੇਵਾ ਕਰੀਦੀ ਹੈ, ਅਜੇ ਵੀ ਕੁਝ ਨਹੀਂ ਵਿਗੜਿਆ, ਆਪਣੇ ਹੱਥੀਂ ਚੱਕੀ ਪੀਸ ਕੇ ਆਟਾ ਤਿਆਰ ਕਰੋ। ਅਤੇ ਆਟਾ ਵੀ, ਬਾਬਾ ਜੀ ਜੱਟ ਸਾਧ ਹਨ, ਕਣਕ 'ਚ ਥੋੜ੍ਹੇ ਜਿਹੇ ਛੋਲੇ ਰਲਾ ਕੇ ਮਿੱਸੇ ਪ੍ਰਸ਼ਾਦੇ ਲੈ ਕੇ ਜਾਓ, ਆਪਣੇ ਹੱਥੀਂ ਦੁੱਧ ਰਿੜਕੇ ਲੱਸੀ ਅਤੇ ਮੱਖਣ ਲੈ ਕੇ ਜਾਓ, ਸਾਨੂੰ ਯਕੀਨ ਹੈ ਬਾਬਾ ਜੀ ਜ਼ਰੂਰ ਕਿਰਪਾ ਕਰਨਗੇ। ਮਾਤਾ ਜੀ ਨੇ ਆਪਣੇ ਹੱਥੀਂ ਚੱਕੀ ਪੀਸ ਕੇ ਆਟਾ ਤਿਆਰ ਕੀਤਾ। ਰਾਤ ਨੀਂਦ ਕਿੱਥੇ, ਤੜਕੇ ਉੱਠ ਕੇ ਇਸ਼ਨਾਨ ਕੀਤਾ, ਪਾਠ ਕੀਤਾ, ਇੱਕ ਪਾਸੇ ਦੁੱਧ ਰਿੜਕਿਆ ਜਾ ਰਿਹਾ ਸੀ, ਇੱਕ ਪਾਸੇ ਬਾਣੀ ਦਾ ਜਾਪ ਹੋ ਰਿਹਾ ਸੀ, ਇੱਕ ਪਾਸੇ ਪ੍ਰਸ਼ਾਦੇ ਪਕਾਏ ਜਾ ਰਹੇ ਸਨ, ਮਿੱਸੇ ਨਾਲ ਗੁਰਬਾਣੀ ਦੀਆਂ ਧੁਨਾਂ ਪਿਆਰ ਨਾਲ ਦਿਲੋਂ ਉੱਠ ਰਹੀਆਂ ਸਨ। ਇਹ ਸਾਡਾ ਪੁਰਾਣਾ ਵਿਰਸਾ ਸੀ, ਸਾਡੀਆਂ ਮਤਾਵਾਂ ਥਾਂ ਸਵਰਦੀਆਂ, ਦੁੱਧ ਰਿੜਕਦੀਆਂ, ਰਸੋਈ ਕਰਦੀਆਂ, ਬਾਣੀ ਪੜਿਆ ਕਰਦੀਆਂ ਸਨ, ਘਰਾਂ ਵਿੱਚ ਬਰਕਤਾਂ ਹੁੰਦੀਆਂ ਸਨ। ਹੌਲੀ ਹੌਲੀ ਉਹ ਸਭ ਕੁਝ ਸਾਡੇ ਕੋਲੋਂ ਵਿਸਰਦਾ ਜਾ ਰਿਹਾ ਹੈ। ਸਤਿਗੁਰੂ ਕਿਰਪਾ ਕਰੇ, ਅਜੇ ਵੀ ਕੁਝ ਪਰਿਵਾਰ ਹਨ ਜਿੱਥੇ ਬਾਣੀ ਦਾ ਪ੍ਰਵਾਹ ਚੱਲਦਾ, ਉਹ ਵੱਡੇ ਭਾਗਾਂ ਵਾਲੇ ਹਨ। ਮਾਤਾ ਜੀ ਨੇ ਆਪਣੇ ਹੱਥੀਂ ਦੁੱਧ ਰਿੜਕਿਆ, ਲੱਸੀ ਮੱਖਣ ਗੰਢਾ ਅਤੇ ਅਚਾਰ ਸਿਰ 'ਤੇ ਰੱਖ ਕੇ, ਤੁਹਾਡੇ ਵਿੱਚੋਂ ਬਹੁਤਿਆਂ ਨੇ ਦਰਸ਼ਨ ਕੀਤੇ ਹੋਣਗੇ, ਲਗਭਗ 19-20 ਕਿਲੋਮੀਟਰ ਹੈ ਅੰਮ੍ਰਿਤਸਰ ਤੋਂ ਬੀੜ ਸਾਹਿਬ। ਨੰਗੇ ਪੈਰੀਂ ਪੈਦਲ ਚੱਲ ਕੇ ਜਦੋਂ ਮਾਤਾ ਜੀ ਨੇ ਉਹ ਰੋਟੀਆਂ ਲੈ ਕੇ ਗਏ ਹਨ ਬੀੜ ਦੀ ਜੂਹ ਵਿੱਚ, ਇਤਿਹਾਸ ਕਹਿੰਦਾ ਮੋਹਰਿਓਂ ਜਾ ਕੇ ਬਾਬਾ ਜੀ ਨੇ ਸਿਰ ਤੋਂ ਰੋਟੀਆਂ ਲਾਹ ਲਈਆਂ ਅਤੇ ਪਿਆਰ ਨਾਲ ਆਖਿਆ, ਮਾਂ ਜੀ ਅੱਜ ਭੁੱਖ ਬੜੀ ਲੱਗੀ ਸੀ, ਮਾਵਾਂ ਤੋਂ ਬਿਨਾਂ ਪੁੱਤਰਾਂ ਦਾ ਕਿਹਨੂੰ ਖਿਆਲ ਹੋ ਸਕਦਾ ਹੈ? ਬਾਬਾ ਜੀ ਤਾਂ ਪ੍ਰਸ਼ਾਦਾ ਛਕਣ ਦੀ ਤਿਆਰੀ ਕਰ ਰਹੇ ਹਨ। ਅਤੇ ਮਾਤਾ ਜੀ ਫਿਰ ਬੇਨਤੀ ਕਰਦੇ, ਬਾਬਾ ਜੀ ਅੱਜ ਨਾ ਕੱਲ੍ਹ ਵਾਂਗੂ ਕਹਿ ਦਿਓ ਕਿ ਮੈਂ ਗੁਰੂਕਿਆਂ ਨੂੰ ਪੁੱਤਰ ਨਹੀਂ ਦੇ ਸਕਦਾ, ਅੱਜ ਮੈਂ ਦ੍ਰਿੜ ਵਿਸ਼ਵਾਸ ਨਾਲ ਪੱਕੇ ਹਿਰਦੇ ਨਾਲ ਤੁਹਾਡੇ ਦਰ ਤੋਂ ਪੁੱਤਰ ਲੈਣ ਵਾਸਤੇ ਆਈ ਹਾਂ, ਮੈਂ ਖਾਲੀ ਜਾਣਾ ਹੀ ਨਹੀਂ। ਜਦੋਂ ਐਸੇ ਸ਼ਬਦ ਕਹੇ, ਬਾਬਾ ਜੀ ਨੇ ਉਹਨਾਂ ਪ੍ਰਸ਼ਾਦਿਆਂ ਵਿੱਚੋਂ ਇਹ ਗੰਢਾ ਫੜਿਆ, ਗੰਢੇ 'ਤੇ ਮਾਰੀ ਆ ਮੁੱਕੀ, ਉਹਦੇ ਤੋਂ 2-3 ਕਲੂੰਬਲਾਂ ਵਿੱਚੋਂ ਨਿਕਲੀਆਂ। ਅਤੇ ਬਾਬਾ ਜੀ ਨੇ ਆਖਿਆ, ਮਾਤਾ ਜੀ ਤੁਹਾਡੇ ਘਰ ਇਹੋ ਜਿਹਾ ਮਹਾਂਬਲੀ ਸੂਰਮਾ ਮਰਦ ਪੁੱਤਰ ਪੈਦਾ ਹੋਵੇਗਾ, ਜਿਸ ਤਰ੍ਹਾਂ ਮੁੱਕਾ ਮਾਰ ਕੇ ਮੈਂ ਗੰਢੇ ਦਾ ਸਿਰ ਫੇਰ ਦਿੱਤਾ ਹੈ ਨਾ, ਇਸ ਤਰ੍ਹਾਂ ਡਾਢੇ ਅਤਿਆਚਾਰੀ ਜ਼ਾਲਮਾਂ ਦੇ ਸਿਰ ਤੁਹਾਡਾ ਲਾਡਲਾ ਫੇਰਿਆ ਕਰੇਗਾ।
1: ਗੰਢਾ ਬਨ ਚੱਕਿਆ ਬਾਬੇ, ਪ੍ਰੇਮ ਸੇ ਛਕਿਆ ਬਾਬੇ।

ਪਾਪਾਂ ਦਾ ਨਾਸ ਕਰੇਗਾ, ਸੱਚ ਦਾ ਪ੍ਰਕਾਸ਼ ਕਰੇਗਾ, ਜ਼ਿੰਦਗੀ

0: ਗੋਬਿੰਦ ਪ੍ਰਤਪਾਲ ਦੀ ਦੁਨੀਆਂ ਤੇ ਉਪਮਾ ਹੋਰੂ ਗੰਗਾ ਦੇ ਲਾਲ ਦੀ ਬੋਲੇ ਓ ਬ੍ਰਹਮ ਗਿਆਨੀ
1: ਦੁੱਖ ਲਓ ਪਾਤਸ਼ਾਹ ਸੋਹਣਿਆ

देवते आदर्श करेंगे, दर्शन करते

ਇਤਿਹਾਸ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਤਿਹਾਸ ਵਿੱਚੋਂ ਜੇ ਅਸੀਂ ਸਿੱਖਣ ਦਾ ਯਤਨ ਕਰੀਏ। ਇੱਥੇ ਇੱਕ ਮੈਂ ਗੱਲ ਹੋਰ ਜ਼ਰੂਰ ਵੀ ਕਹਿ ਦੇਣਾ, ਕਈ ਵਾਰ ਲੋਕ ਕਹਿੰਦੇ ਪੁੱਤਰ ਪੁੱਤਰ ਹੀ ਲਾਈ ਛੱਡੀ ਹੈ, ਧੀਆਂ ਵੀ ਬਰਾਬਰ ਹਨ, ਧੀਆਂ ਦਾ ਵੀ ਸਨਮਾਨ ਕਰੋ। ਇਹ ਪਹਿਲੇ ਪਾਤਸ਼ਾਹ ਹਨ ਗੁਰੂ ਨਾਨਕ ਮਹਾਰਾਜ, ਜਿਨ੍ਹਾਂ ਨੇ ਔਰਤ ਜਾਤੀ ਨੂੰ ਏਡਾ ਵੱਡਾ ਮਾਣ ਦਿੱਤਾ। ਸੋ ਕਿਉਂ ਮੰਦਾ ਅੱਖੀ ਜਿੱਤ ਜੰਮੇ ਰਾਜਾਨ। ਨਹੀਂ ਤਾਂ ਪੁਰਾਣੇ ਸਮੇਂ ਅੰਦਰ ਇੱਕ ਸਾਂਝੀ ਮਾਤਾ ਰੱਖੀ ਹੁੰਦੀ ਸੀ, ਉਹਦੇ ਕੋਲ ਸੇਵਾ ਲਈ ਜਾਂਦੀ ਸੀ, ਉਹਨੂੰ ਦੁੱਧ ਵਿੱਚ ਘਿਓ ਪਾ ਕੇ ਦੇਣਾ ਅਤੇ ਨਵਜੰਮੀ ਗੁੱਡੀ ਉਹਦੀ ਗੋਦੀ ਵਿੱਚ ਦੇ ਦੇਣੀ ਅਤੇ ਉਹਦੇ ਮੂੰਹ ਨੂੰ ਲਾਉਣਾ ਗੁੜ ਅਤੇ ਹੱਥਾਂ 'ਚ ਫੜਾਉਣੀ ਪੂਣੀ ਅਤੇ ਮਾਈ ਨੇ ਸਹਿਜੇ ਨਾਲ ਰਗਾਂ 'ਤੇ ਗੂਠਾ ਦੇਣਾ। ਸਾਡਾ ਬਾਪੂ ਕਹਿੰਦਾ ਹੁੰਦਾ ਸੀ, ਜੋਗੀ ਸਾਹਿਬ ਪਿਛੜੀ ਦੇ ਬਾਬਾ ਬੋੜ, ਇੱਕ ਸਲੋਕ ਉਚਾਰਨਾ, ਗੁੜ ਖਾਈ ਚਰਖਾ ਕੱਤੀ, ਤੂੰ ਚੱਲੀਏ ਅਤੇ ਵੀਰ ਨੂੰ ਕੱਤੀ, ਬੜੀ ਸੌਖੀ ਚੱਲੀ ਹੈ ਜਾਂਦੀ ਵੀਰ ਨੂੰ ਘੱਲ ਦੇਗੀ। ਉਹ ਆਮ ਲੋਕ ਨਹੀਂ, ਰਾਜੇ ਮਹਾਰਾਜੇ ਵੀ ਆਪਣੀਆਂ ਲੜਕੀਆਂ ਨੂੰ ਮਾਰਦਿਆ ਕਰਦੇ ਸਨ। ਇੱਕ ਇਤਿਹਾਸਕ ਮਿਸਾਲ ਦੇਣੀ ਚਾਹੁੰਦਾ, ਜੀਂਦ ਰਿਆਸਤ ਦਾ ਰਾਜਾ ਗਜਪਤ ਸਿੰਘ ਹੋਇਆ ਹੈ। ਤੁਹਾਨੂੰ ਪਤਾ ਰਾਜਾਂ ਦੇ ਕਈ ਵਿਆਹ, ਕਈ ਰਾਣੀਆਂ, ਕਈ ਗੋਲੀਆਂ। ਇੱਕ ਰਾਣੀ ਦੀ ਕੁੱਖੋਂ ਇੱਕ ਬੱਚੀ ਨੇ ਜਨਮ ਲਿਆ, ਵਿਚਾਰ ਕੀਤੀ ਇਸ ਬੱਚੀ ਨੂੰ ਗੱਡੀ ਚੜ੍ਹਾ ਦਿੱਤਾ ਜਾਵੇ ਅਤੇ ਕਿਸੇ ਮਹਾਂਪੁਰਸ਼ ਨੂੰ ਸੱਦ ਕੇ ਉਹਦੇ ਲੰਗਰ ਪਾਣੀ ਦੇ ਨਾਲ ਮਾਇਆ ਦੇ ਨਾਲ ਸੇਵਾ ਕੀਤੀ ਜਾਵੇ। ਉਹ ਸਾਡੇ ਹੱਕ ਵਿੱਚ ਅਰਦਾਸ ਕਰੇਗਾ ਅਤੇ ਜੋ ਅਸੀਂ ਪਾਪ ਕਰਨ ਲੱਗੇ ਹਾਂ ਨਾ, ਉਸ ਪਾਪ ਤੋਂ ਸਾਨੂੰ ਮੁਕਤੀ ਮਿਲ ਜਾਵੇਗੀ। ਇਹ ਗੱਲ ਸਾਡੇ ਵਿੱਚ ਹਿੰਦੂ ਧਰਮ ਵਿੱਚੋਂ ਆਈ ਹੈ। ਉਹ ਪੰਡਿਤ ਹੁਣੀ ਕਹਿੰਦੇ ਹੈ, ਜਿੰਨੇ ਮਰਜ਼ੀ ਪਾਪ ਕਰੋ, ਤੀਰਥਾਂ 'ਤੇ ਜਾ ਕੇ ਦਾਨ ਪੁੰਨ ਕਰੋ, ਤੁਹਾਡੇ ਸਾਰੇ ਪਾਪ ਉਤਰ ਗਏ, ਮੁੜ ਕੇ ਫਿਰ ਆ ਕੇ ਕਰੀ ਜਾਓ, ਫਿਰ ਜਾ ਕੇ ਬਖਸ਼ਾ ਲਓ। ਮੈਂ ਨਹੀਂ ਕਹਿੰਦਾ, ਪ੍ਰਭਾਤੀ ਰਾਗ ਸੱਚੇ ਪਾਤਸ਼ਾਹ ਦੇ ਬਚਨ ਹਨ, ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੇ ਸਭ ਉਤਰੇ, ਬੌਰ ਕਮਾਵੇ ਹੋਏ ਨਿਸ਼ੰਕ। ਅਤੇ ਸਤਿਗੁਰੂ ਕਹਿੰਦੇ ਉਹਨਾਂ ਦੀ ਥਿਊਰੀ ਹੋਵੇਗੀ, ਸਾਡੇ ਤਾਂ ਇਹ ਹੈ, ਜੰਪਰ ਬਾਂਧ ਖਰੇ ਕਲੰਗ, ਜਿਹਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ ਜੋ ਬੀਜਿਆ ਵੱਢਣਾ ਪੈਣਾ। ਸੋ ਉਸ ਸਨਾਤਨ ਧਰਮ ਦੀ ਗੱਲ ਵਿੱਚੋਂ ਹੀ ਐਸੀ ਗੱਲ ਕੀਤੀ ਗਈ ਰਾਜੇ ਵੱਲੋਂ। ਇੱਕ ਮਹਾਂਪੁਰਸ਼ ਲੱਭਿਆ ਗਿਆ, ਬੜੀ ਬੰਦਗੀ ਵਾਲੀ ਰੂਹ, ਬਾਬਾ ਗੁੱਦੜ ਸਿੰਘ ਜੀ। ਉਹਨਾਂ ਨੂੰ ਆਖਿਆ, ਸਾਡੇ ਘਰ ਆ ਕੇ ਪ੍ਰਸ਼ਾਦਾ ਛਕੋ। ਬਾਬਾ ਜੀ ਆਏ, ਪ੍ਰਸ਼ਾਦਾ ਵਰਜਿਆ ਗਿਆ, ਸਾਹਮਣੇ ਪਰੋਸਿਆ ਗਿਆ, ਅਰਦਾਸ ਕਰਕੇ ਜਦੋਂ ਛਕਣ ਲੱਗੇ ਹਨ, ਮਹਾਂਪੁਰਸ਼ਾਂ ਦਾ ਆਪਣਾ ਤਰੀਕਾ ਹੁੰਦਾ ਹੈ, ਉੱਠ ਕੇ ਖੜ੍ਹੇ ਹੋ ਗਏ, ਕਹਿਣ ਲੱਗੇ, ਸਿੰਘੋ ਅਸੀਂ ਇੱਥੇ ਪ੍ਰਸ਼ਾਦਾ ਨਹੀਂ ਛਕ ਸਕਦੇ। ਰਾਜੇ ਨੇ ਆਖਿਆ, ਮਹਾਰਾਜ ਆਪ ਚੱਲ ਕੇ ਆਏ, ਪ੍ਰਸ਼ਾਦਾ ਅੱਗੇ ਪਿਆ, ਹੁਣ ਕੀ ਹੋ ਗਿਆ ਹੈ? ਮਹਾਂਪੁਰਸ਼ਾਂ ਨੇ ਆਖਿਆ, ਪ੍ਰਸ਼ਾਦੇ ਦੀ ਗੱਲ ਤਾਂ ਦੂਰ, ਇੱਥੇ ਇੱਕ ਮਿੰਟ ਰੁਕਣਾ ਵੀ ਪਾਪ ਹੈ, ਇੰਨਾ ਕਹਿਰ ਹੋਇਆ ਇਹਨਾਂ ਮਹਿਲਾਂ ਵਿੱਚ। ਕਹਿੰਦਾ, ਬਾਬਾ ਜੀ ਬੁਝਾਰਤਾ ਨਾ ਪਾਓ, ਸਾਫ ਗੱਲ ਦੱਸੋ ਕੀ ਹੈ? ਮਹਾਂਪੁਰਸ਼ਾਂ ਨੇ ਆਖਿਆ, ਪਤਾ ਤਾਂ ਤੈਨੂੰ ਵੀ ਹੈ, ਪਰ ਆਪਣੀਆਂ ਰਾਣੀਆਂ ਅਤੇ ਗੋਲੀਆਂ ਨੂੰ ਸੱਦ, ਰਾਣੀਆਂ ਅਤੇ ਗੋਲੀਆਂ ਨੂੰ ਸੱਦਿਆ ਗਿਆ। ਬਾਬਾ ਜੀ ਨੇ ਆਖਿਆ, ਬੀਬੀਓ ਇਹਨੂੰ ਸੱਚ ਦੀ ਕਚਹਿਰੀ ਸਮਝਣਾ, ਜੋ ਅਸੀਂ ਸਵਾਲ ਕਰਾਂਗੇ ਉਹਦਾ ਸੱਚੋ ਸੱਚ ਉੱਤਰ ਮਿਲਣਾ ਚਾਹੀਦਾ ਹੈ। ਮਨੁੱਖ ਨਹੀਂ ਕੰਬਦਾ, ਉਹਦੇ ਪਾਪ ਉਹਨੂੰ ਕਬਾ ਦਿਆ ਕਰਦੇ ਹੈ। ਜਦੋਂ ਮਹਾਂਪੁਰਸ਼ਾਂ ਨੇ ਆਖਿਆ, ਥੋੜ੍ਹੇ ਦਿਨ ਹੋਏ ਇਹਨਾਂ ਮਹਿਲਾਂ ਵਿੱਚ ਕੋਈ ਬੱਚਾ ਪੈਦਾ ਹੋਇਆ ਸੀ, ਨਜ਼ਰ ਨਹੀਂ ਆ ਰਿਹਾ। ਇੱਕ ਰਾਣੀ ਉੱਠੀ, ਜਵਾਨ ਥਤਲਾ ਗਈ, ਕਹਿਣ ਲੱਗੀ, ਬਾਬਾ ਜੀ ਉਹ ਬੱਚਾ ਤਾਂ ਨਹੀਂ, ਬੱਚੀ ਪੈਦਾ ਹੋਈ ਸੀ। ਮਹਾਂਪੁਰਸ਼ਾਂ ਨੇ ਆਖਿਆ, ਹੋਈ ਸੀ? ਉਹ ਚਲੇ ਗਈ? ਕਹਿਣ ਲੱਗੀ, ਹਾਂ ਮਰ ਗਈ ਹੋਵੇਗੀ, ਅਸਾਂ ਇੱਕ ਮੱਟ ਵਿੱਚ ਪਾ ਕੇ ਜ਼ਮੀਨ ਵਿੱਚ ਉਹਨੂੰ ਨੱਪ ਦਿੱਤਾ ਹੋਇਆ ਹੈ। ਬਾਬਾ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਉਹ ਜਗ੍ਹਾ ਪੁੱਟੋ। ਉਹ ਜ਼ਮੀਨ ਪੁੱਟੀ ਗਈ, ਉਹ ਮੱਟ ਕੱਢਿਆ ਗਿਆ, ਅਜੇ ਕੋਈ ਸਵਾਸ ਉਸ ਬੱਚੀ ਦੇ ਬਾਕੀ ਸਨ। ਆਪਣੇ ਸੱਜੇ ਹੱਥਾਂ ਅੰਗੂਠਾ ਚੁੰਘ ਰਹੀ ਸੀ, ਜਿਸਦਾ ਸਾਹਿਬ ਡਾਡਾ ਹੋਏ ਉਸਨੂੰ ਮਾਰ ਨਾ ਸਕੇ ਕੋਈ। ਮਹਾਂਪੁਰਸ਼ਾਂ ਨੇ ਲੜਕੀ ਦਾ ਚੇਨ ਚੱਕਰ ਵੇਖ ਕੇ ਆਖਿਆ, ਗਜਪਤ ਸਿੰਘ ਬਹੁਤ ਵੱਡਾ ਕੈਰ ਨਰਸੋਂ ਚੱਲਿਆ ਸੀ, ਇਸ ਬੀਬੀ ਦੀ ਕੁੱਖੋਂ ਕੋਈ ਇਹੋ ਜਿਹਾ ਮਹਾਂਬਲੀ ਸੂਰਮਾ ਮਰਦ ਪੁੱਤਰ ਪੈਦਾ ਹੋਵੇਗਾ, ਜਿਹਦੇ ਘੋੜੇ ਦੀਆਂ ਟਾਪਾਂ ਕਾਬਲ ਕੰਧਾਰ ਤੱਕ ਸੁਣਾਈ ਦੇਣਗੀਆਂ। ਮਹਾਂਪੁਰਸ਼ਾਂ ਦੇ ਵਚਨ ਸਨ। ਉਸ ਬੱਚੀ ਦਾ ਨਾਮ ਰੱਖਿਆ ਗਿਆ ਰਾਜ ਕੌਰ, ਰਾਜੇ ਦੀ ਪੁੱਤਰੀ ਸੀ, ਉਹ ਮੁਟਿਆਰ ਹੋਈ, ਉਹਦੀ ਸ਼ਾਦੀ ਸ਼ੁਕਰ ਚੱਕੀਏ ਜਰਨੈਲ ਸਰਦਾਰ ਮਹਾਂ ਸਿੰਘ ਦੇ ਨਾਲ ਹੋਈ। ਅਤੇ ਤੁਸੀਂ ਹੈਰਾਨ ਹੋਵੋਗੇ, ਉਸ ਬੀਬੀ ਦੀ ਕੁੱਖੋਂ ਜਿਨ੍ਹਾਂ ਦੀ ਕੱਲ੍ਹ ਆਪਾਂ ਬਰਸੀ ਮਨਾਈ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ, ਜਿਹਦੇ ਰਾਜ ਦੀਆਂ ਘੋੜੀਆਂ ਲੋਕ ਅੱਜ ਤੱਕ ਗਾਉਂਦੇ ਥੱਕਦੇ ਨੇ। ਇਸ ਕਰਕੇ ਬੱਚੀ ਨੂੰ ਮਾਰਨਾ ਪਾਪ ਹੈ, ਸਾਡੀ ਰਹਿਤ ਮਰਿਆਦਾ ਵਿੱਚ ਲਿਖਿਆ ਹੈ, ਜਿਹੜਾ ਕੁੜੀ ਮਾਰ ਨਾਲ ਵਰਤੋਂ ਕਰਦਾ ਹੈ, ਮਾਰਨ ਦੀ ਗੱਲ ਤਾਂ ਵੱਖਰੀ, ਜਿਹੜਾ ਉਹਦੇ ਨਾਲ ਵਰਤੋਂ ਕਰਦਾ ਹੈ ਉਹ ਮੇਰਾ ਸਿੱਖ ਨਹੀਂ।
ਜੇ ਅਸੀਂ ਆਪ ਮਾਰ ਰਹੇ ਹਾਂ ਅਸੀਂ ਕਿਹਦੇ ਸਿੱਖ ਹਾਂ, ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ। ਖੈਰ ਵਿੱਚੋਂ ਗੱਲ ਆ ਗਈ, ਮਾਤਾ ਜੀ ਬੜੇ ਚਾਈਂ ਚਾਈਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਖਿਲਰ ਗਈ। ਚੱਲਦੀ ਚੱਲਦੀ ਗੱਲ ਕਰਮੋਂ ਦੇ ਕੰਨਾਂ ਵਿੱਚ ਪੈ ਗਈ। ਉਹ ਪੁਰਾਣਾ ਤਰੀਕਾ ਟੁੱਟੀ ਜਿਹੀ ਮੰਜੀ ਲੈ ਕੇ ਲੇਟ ਗਈ। ਪਿਰਸੀ ਚੰਦ ਆਇਆ, ਕਹਿੰਦਾ ਹੁਣ ਕੀ ਹੋਇਆ? ਕਹਿਣ ਲੱਗੀ, ਮੇਰੇ ਮਾਲਕ ਜੋ ਨਹੀਂ ਸੀ ਹੁਣਾ ਹੋ ਗਿਆ ਹੈ। ਤੁਸੀਂ ਕਹਿੰਦੇ ਸੋ ਗੰਗਾ ਦੇ ਘਰ ਕਿਹੜਾ ਪੁੱਤਰ ਹੈ, ਅਤੇ ਬਾਬਾ ਜੀ ਨੇ ਵਚਨ ਦੇ ਤਾਂ ਅਰਦਾਸ ਕੀਤੀ ਹੈ। ਬੰਦਾ ਥੋੜ੍ਹੇ ਕਿਤੇ ਮੰਨਦਾ, ਕਹਿੰਦਾ ਬਾਬਾ ਬੁੱਢਾ ਮੇਰੇ ਨੂੰ ਵੱਡਾ, ਮੈਂ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹਾਂ, ਬਾਬਾ ਬੁੱਢਾ ਸਾਡਾ ਨੌਕਰ ਹੈ, ਜੇ ਉਹਦੇ ਵਚਨ ਹਨ ਪੁੱਤਰ ਹੋਵੇਗਾ ਤਾਂ ਮੇਰਾ ਸਰਾਫ ਹੈ, ਗੰਗਾ ਦੇ ਘਰ ਕਦੇ ਪੁੱਤਰ ਨਹੀਂ ਹੋਵੇਗਾ। ਕਰਮ ਨੇ ਆਖਿਆ, ਮੇਰੇ ਮਾਲਕ ਸੋਚ ਕੇ ਗੱਲ ਕਰਿਓ, ਬਾਬਾ ਬੁੱਢਾ ਜੀ ਮੂਲੀ ਹੱਸੀ ਨਹੀਂ ਹਨ, ਉਹ ਪੂਰਨ ਸਾਧੂ ਹਨ, ਉਹਨਾਂ ਦੇ ਬੋਲ ਆਲਾ ਨਹੀਂ ਜਾਣੇ। ਕਹਿੰਦਾ ਪਹਿਲੀ ਗੱਲ ਤਾਂ ਪੁੱਤਰ ਹੁੰਦਾ ਹੀ ਨਹੀਂ, ਜੇ ਹੋ ਵੀ ਗਿਆ ਨਾ ਮੈਂ ਉਸ ਪੁੱਤਰ ਨੂੰ ਮਰਵਾ ਦਿਆਂਗਾ, ਮੇਰੇ ਹੱਥ ਇੰਨੇ ਲੰਮੇ ਹਨ। ਘਰ ਦੀ ਈਰਖਾ ਤੋਂ ਤੰਗ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਛੱਡ ਕੇ ਛਾਡਾ ਸਾਹਿਬ ਦੇ ਕੋਲ ਨਗਰ ਗੁਰੂ ਕੀ ਵਡਾਲੀ ਹੈ, ਉੱਥੇ ਆ ਕੇ ਸਗਰਾਂ ਨੇ ਡੇਰਾ ਕੀਤਾ। ਸਮਾਂ ਆਇਆ, ਬਾਬਾ ਜੀ ਦੀ ਅਰਦਾਸ ਪੂਰੀ ਹੋਈ। ਹਾੜ ਵਧੀ ਏਕਮ ਵੀਰਵਾਰ 21 ਹਾੜ ਸੰਮਤ 1652 ਸਨ 1595 ਈਸਵੀ ਨੂੰ ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਨੂੰ ਭਾਗ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਮੀਰੀ ਪਿੰਡ ਦੇ ਮਾਲਕ ਦਾ ਜਦੋਂ ਪ੍ਰਕਾਸ਼ ਹੋਇਆ, ਸੰਸਾਰ 'ਚ ਇਸ ਤਰ੍ਹਾਂ ਖੁਸ਼ੀਆਂ ਕੀਤੀਆਂ ਗਈਆਂ।

0: ਸਤਿਗੁਰ ਜੀ ਦੇ ਚਿਹਰੇ ਦਾ
1: ਸੰਮਤ 1652 ਟਾਰਾਂ ਲਾਈਆਂ ਲੋਕਾਂ ਨੇ ਹਰ ਗੋਬਿੰਦ

0: ਬਖਸ਼ਿਆ ਜਗ ਦੇ ਮਿਹਣੇ ਖਾਣੀ ਨੂੰ।
1: ਸਤਿਗੁਰੂ ਦੇ ਹੱਥਾਂ ਚੋਂ ਮੋਹਰਾਂ ਝੋਲੀ ਪਾਈਆਂ ਲੋਕਾਂ ਨੇ, ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ।
0: ਪਰਦਾ ਵਕਤ ਹੁੰਗਾਰੇ ਪਿਆ,
1: ਚਰਨਾਂ ਤੇ ਸ਼ਰਦਾ

ਕੇਂਦਰ ਤੇ ਖੁਸ਼ੀ ਵਿੱਚ ਜੈ ਜੈਕਾਰਾ ਹੋ ਰਹੀਆਂ। ਰਾਗੀ ਸਿੰਘ ਸ਼ਬਦ ਗਾਇਨ ਕਰ ਰਹੇ ਹਨ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਅਤੇ ਪਿਰਥੀ ਚੰਦ ਦੇ ਘਰ ਸੋਗ ਪੈ ਗਿਆ, ਕਰਮੋ ਨੇ ਆਖਿਆ ਚੜ੍ਹ ਗਿਆ ਜੇ ਚੰਦ, ਬੜੇ ਦਮ ਗਜੇ ਮਾਰਦੇ ਸੂ, ਗੰਗਾ ਦੇ ਕਰ ਕਿਹੜਾ ਪੁੱਤਰ ਹੈ। ਕਹਿੰਦਾ ਮੈਂ ਮਰਵਾ ਦਿਆਂਗਾ, ਮਨੁੱਖ ਕਿੱਥੋਂ ਤੱਕ ਗਿਰ ਸਕਦਾ। ਬਾਣੀ ਨੂੰ ਜੇ ਸਮਝੀਏ ਨਾ, ਬਾਣੀ ਸਾਨੂੰ ਬਹੁਤ ਕੁਛ ਸਮਝਾਉਂਦੀ ਹੈ। ਜਿਸ ਅੰਦਰ ਤਾਤ ਪਰਾਈ ਹੋਵੇ, ਤਾਤ ਦਾ ਅਰਥ ਹੈ ਈਰਖਾ, ਦੂਸਰੇ ਪ੍ਰਤੀ ਈਰਖਾ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਈ ਭਲਾ। ਅਤੇ ਸਗਰਾਂ ਦੇ ਵੀ ਬਚਨ ਹਨ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੂੰ ਕਿਸੇ ਦਾ ਬੁਰਾ ਨਾ ਤੱਕ, ਤੈਨੂੰ ਕੋਈ ਦੁੱਖ ਆਵੇਗਾ ਹੀ ਨਹੀਂ। ਪਰ ਜੇ ਬਾਣੀ ਨੂੰ ਸਮਝੀਏ, ਸਮਾਂ ਨਹੀਂ ਮੈਂ ਖੋਲ੍ਹ ਕੇ ਗੱਲ ਕਰਾਂ। ਤਿੰਨ ਯਤਨ ਕੀਤੇ, ਇੱਕ ਦਾਈ ਨੂੰ ਖਰੀਦਿਆ, ਥਣਾਂ ਨੂੰ ਯਹਿਰ ਲਾ ਕੇ ਬਾਲਕੇ ਨੂੰ ਚੁੰਘਾ ਦੇ, ਐਸਾ ਕੁਝ ਕਰਕੇ ਵੇਖਿਆ, ਸਗਰੂ ਇਸ ਵਾਰ ਤੋਂ ਬਚ ਗਏ। ਇੱਕ ਸਪੇਰੇ ਨੂੰ ਸੱਪਾਂ ਵਾਲੇ ਨੂੰ ਖਰੀਦਿਆ, ਪੈਸੇ ਦਿੱਤੇ, ਜਿੱਥੇ ਸਾਹਿਬਜ਼ਾਦਾ ਖੇਡਦਾ ਹੋਵੇਗਾ ਉੱਥੇ ਸੱਪ ਛੱਡ ਦੀ, ਸੱਪ ਲੜ ਜਾਵੇਗਾ, ਬੱਚੇ ਦੀ ਮੌਤ ਹੋ ਜਾਵੇਗੀ। ਇਸ ਵਾਰ ਤੋਂ ਵੀ ਬਚ ਗਏ। ਦੁਨੀ ਨਾਮ ਦਾ ਬ੍ਰਾਹਮਣ ਰਸੋਈਆ ਸੀ, ਉਹਨੂੰ ਖਰੀਦਿਆ, ਦਹੀਂ ਵਿੱਚ ਜ਼ਹਿਰ ਪਾ ਕੇ ਖਵਾ ਦੇ, ਉੱਪਰ ਲੈ ਗਿਆ ਚਬਾਰੇ ਵਿੱਚ ਸਗਰਾਂ ਨੂੰ, ਜ਼ਬਰਦਸਤੀ ਢਾ ਕੇ ਦਹੀਂ ਖਵਾਉਣ ਲੱਗਾ। ਗੁਰਦੇਵ ਨੇ, ਸਾਹਿਬਜ਼ਾਦੇ ਨੇ ਰੋਣਾ ਸ਼ੁਰੂ ਕੀਤਾ, ਮਾਤਾ ਗੰਗਾ ਜੀ। ਭੱਜ ਕੇ ਉੱਪਰ ਗਏ ਗੁਰੂ ਅਰਜਨ ਦੇਵ ਮਹਾਰਾਜ, ਕੀ ਵੇਖਿਆ, ਧੱਕੇ ਨਾਲ ਪੰਡਿਤ ਦਹੀਂ ਪਿਲਾ ਰਿਹਾ, ਉਹਦਾ ਪਾਜ ਉੱਗੜ ਗਿਆ। ਉਹ ਯਹਿਰ ਸੀ ਵਿੱਚ, ਅਤੇ ਸਿੱਖਾਂ ਨੇ ਮੁਸ਼ਕਾਂ ਬੰਨ ਲਈਆਂ। ਸੱਚੇ ਪਾਤਸ਼ਾਹ ਨੇ ਆਖਿਆ, ਛੱਡ ਦਿਓ ਉਹਨੂੰ, ਜੇ ਸਜ਼ਾ ਦੇਣੀ ਹੋਈ ਅਕਾਲ ਪੁਰਖ ਦੇਵੇਗਾ। ਸਾਡੇ ਸਾਹਿਬਜ਼ਾਦੇ ਨੂੰ ਅਕਾਲ ਪੁਰਖ ਨੇ ਹੱਥ ਦੇ ਕੇ ਰੱਖਿਆ। ਇਸ ਪ੍ਰਥਾਏ ਬਹੁਤ ਸਾਰੇ ਸ਼ਬਦ ਵੀ ਸੱਚੇ ਪਾਤਸ਼ਾਹ ਨੇ ਉਚਾਰੇ ਹੈ, ਅਤੇ ਉਸ ਪੰਡਿਤ ਬਾਰੇ ਭੈਰੋ ਰਾਗ ਸਗੁਰੂ ਫਰਮਾਨ ਕਰਦੇ ਹਨ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ ਇਹਨਾਂ ਸਾਰਿਆਂ ਵਾਰਾਂ ਤੋਂ ਬਚ ਗਏ। ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਧਰਮ ਅਤੇ ਸਿਆਸਤ ਇਕੱਠੇ ਕੀਤਾ, ਬੜੇ ਪਰਉਪਕਾਰ ਕੀਤੇ ਦੁਨੀਆਂ 'ਤੇ, ਔਰ ਜੁਰਮ ਦੇ ਖਿਲਾਫ ਲੜਦਿਆਂ ਚਾਰ ਜੰਗਾਂ ਵੀ ਲੜਨੀਆਂ ਪਈਆਂ, ਚੌਹਾਂ ਵਿੱਚ ਸਤਿਗੁਰਾਂ ਦੀ ਜਿੱਤ ਹੋਈ, ਬਾਬਾ ਜੀ ਦੇ ਵਚਨ ਪੂਰੇ ਹੋਏ, ਜਿਹੜੇ ਵੀ ਜਰਨੈਲ ਚੜ੍ਹ ਕੇ ਆਏ ਕੋਈ ਜਿਉਂਦਾ ਵਾਪਸ ਨਹੀਂ ਪਰਤਿਆ। ਇਹ ਹੈ ਸੱਚੇ ਪਾਤਸ਼ਾਹ ਦਾ ਇਤਿਹਾਸ। ਇਹਨਾਂ ਕੁਝ ਕਹਿੰਦੇ ਸਿੱਖਾਂ ਦੇ ਜਾਚਕਾਂ, ਦੋ ਦੀਵਾਨ ਬਾਕੀ ਰਹਿ ਗਏ ਹੈ, ਲੰਮਾ ਸਮਾਂ ਸੇਵਾ ਕਰਦਿਆਂ ਹੋ ਗਈ ਹੈ। ਬਹੁਤ ਸਾਰੇ ਪੁਰਾਣੇ ਸੱਜਣ, ਪ੍ਰੋਫੈਸਰ ਸੁਖਵੰਤ ਸਿੰਘ ਦੀ ਗੱਲ ਕਹਿੰਦੇ ਜੀ, 54 ਸਾਲ ਬਾਅਦ ਤੁਹਾਨੂੰ ਅਸੀਂ ਸੁਣ ਰਹੇ ਹਾਂ। ਅਤੇ ਹੋਰ ਵੀ ਬਹੁਤ ਸਾਰੇ ਸਾਡੇ ਵੀਰ, ਕੁਲਦੀਪ ਸਿੰਘ ਜੀ, ਬੜੀ ਸੇਵਾ ਇਹਨਾਂ ਨੇ ਕੀਤੀ ਹੈ, ਸਾਡੇ ਆਨੰਦ ਸਾਹਿਬ, ਸਾਰੇ ਵੀਰਾਂ ਨੇ, ਆਹ ਕਮਲਜੀਤ ਸਿੰਘ ਜੀ ਸਿੱਧੂ ਆਏ ਆ, ਸਾਰਿਆਂ ਦਾ ਧੰਨਵਾਦ। ਹੋਈਆਂ ਭੱਲਾਂ ਦੀ ਮਾਂ ਵੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੋਟਨਕੋਟ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਗਿਆ ਬਖਸ਼ੋ ਜੀ, ਆਓ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।

0: ਨਾਨਕ ਸੱਚੇ ਸਾਹਿਬ ਕਿਆਨ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਸੁਖ ਮਨਾਇਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਉਤਰੋ
1: ਪਿਆਰੋ ਸਾਚਾ ਨਾਮ ਮੇਰਾ ਆਧਾਰ
0: ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ
1: ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
0: ਪੰਜ ਦੂਤ ਦਵਸ ਕੀਤੇ ਕਾਲ ਕੰਟਕ
1: ਮਾਰਿਆ
0: ਤੁਰ ਕਰਮ ਪਾਇਆ ਤੁਜਨ ਕੋਸੇ ਨਾਮ ਹਰਗੇ
1: ਲਾਗੇ
0: ਕਹੇ ਨਾਨਕ ਤਹਿ ਸੁਖੋ ਆਦਿ ਕਰਿ
1: ਅਨੰਦ ਵਾਜੇ
0: ਅਨੰਦ ਸੁਣੋ ਅੜਭਾਗੀਓ ਸਗਲ ਮਨੋਰਥ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ
1: ਵਸੂਰੇ
0: ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ
1: ਬਾਣੀ
0: ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ
1: ਜਾਣੀ
0: ਸੁਣਦੇ ਪਨੀਤ ਕਹਤੇ ਪਵਿੱਤ ਸਤਗੁਰ
1: ਰਹਿਆ ਭਰਪੂਰੇ
0: ਬਲਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ
1: ਸਲੋਕ
0: ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ
1: ਮਹਤ
0: ਦਿਵਸ ਰਾਤ ਦੁਇ ਦਾਈ ਦਾਇਆ
1: ਖੇਲੈ ਸਗਲ ਜਗਤ
0: ਚੰਗੇ ਆਇਆ ਬੁਰੇ ਆਇਆ
1: ਵਾਜੇ ਧਰਮ ਹਦੂਰ
0: ਗਰਮੀ ਆਪੋ ਆਪ ਪਾਣੀ ਕਿਨੇ ਲੈ ਕੇ।

ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ।

ਚਾਰਿਆਂ ਦੀ ਕਮਾਈ ਦਾ ਅਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਤਿਗੁਰੂ ਜੀ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਗੁਰ ਸ਼ਬਦ ਵਿਚਾਰ ਹੋਏ, ਆਰਤੀ ਜੀ ਕੇ ਕੀਰਤਨ ਹੋਏ, ਉਪਰੰਤ ਕਵੀ ਸ਼੍ਰੀ ਜਥੇ ਵੱਲੋਂ ਗੁਰ ਇਤਿਹਾਸ ਦੀ ਵਿਚਾਰ ਹੋਈ, ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਰਿਵਾਰ ਵੱਲੋਂ ਹੋਏ, ਸਤਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਗੁਰ ਇਤਿਹਾਸ ਵਿਚਾਰ ਕਰਨ ਦੀ ਦਾਤ ਬਖਸ਼ਣੀ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸ਼ਿਵ ਦੇ

ਹਰ ਜਪ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਆਪ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਕਿਰਪਾ ਕਰਨੀ ਬੱਚੀ ਨੂੰ ਚੜ੍ਹਦੀ ਕਲਾ ਗੁਰ ਸਿੱਖੇ ਇਹ ਸਿਦਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਨੂੰ ਸੁੱਖ ਸ਼ਾਂਤੀ, ਨਾਮ ਬਾਣੀ ਅਭਿਆਸ, ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਵੰਦਨਾ ਸੇਠੀ ਜਨਮਦਿਨ ਦੇ ਸੰਬੰਧ ਵਿੱਚ ਅਰਦਾਸ, ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਜੀ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕਰੋ ਕਿਰਪਾ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖਾਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ ਅਰਜੁਨ ਕਾਇਮ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰਸੂਰਮਾ ਵੱਡ ਜੋਧਾ ਮੋਹ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ ਕਲ ਯੁਗ ਪੀੜੀ ਸੋਡੀਆਂ ਨੇਹ ਚਲ ਨੀਵ ਉਸਾਰ ਖਿਲਾਰੀ ਯੁਗ ਯੁਗ ਸਤਿਗੁਰ ਧਰੇ ਅਵਤਾਰੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾਹਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾ

ਬਾਦਸ਼ਾਹ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਜੀਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰਿਓ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਸੱਜੇ ਨੇ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ MA ਤਿੰਨਾਂ ਦੇ ਜਥੇ ਪਾਸੋਂ ਗੁਰੂ ਇਤਿਹਾਸ ਸਰਵਣ ਕੀਤਾ ਹੈ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਨਗਰ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗੁਰੂ ਸਾਹਿਬ ਜੀ ਦੀ ਵਿੱਦਿਆ ਅਤੇ ਸ਼ਸਤਰ ਸਿਖਲਾਈ ਦੀ ਅਹਿਮ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੇ ਨਿਭਾਈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੀ ਮਹਾਨ ਸ਼ਹਾਦਤ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਗੁਰਿਆਈ 'ਤੇ ਬਿਰਾਜਮਾਨ ਹੁੰਦਿਆਂ ਹੀ ਗੁਰੂ ਸਾਹਿਬ ਜੀ ਨੇ ਜ਼ੁਲਮ ਅਤੇ ਜਬਰ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਲਈ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਿੱਖਾਂ ਦੇ ਅੰਦਰ ਸਵੈਮਾਨ ਅਤੇ ਵੀਰ ਰਸ ਉਜਾਗਰ ਕਰਨ ਲਈ ਢਾਡੀ ਪਰੰਪਰਾ ਦੀ ਵਿਲੱਖਣ ਆਰੰਭਤਾ ਕੀਤੀ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਇਤਿਹਾਸ ਦੀਆਂ ਪਹਿਲੀਆਂ 4 ਪ੍ਰਮੁੱਖ ਜੰਗਾਂ ਲੜ ਕੇ ਫਤਿਹ ਹਾਸਲ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਦੂਰ ਦੁਰੇਂਡੇ ਦੌਰੇ ਕਰਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕੀਤਾ। ਐਸੇ ਦੀਨ ਦਿਆਲ ਸਤਿਗੁਰਾਂ ਦਾ ਅੱਜ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ, ਉੱਥੇ ਇਸ ਪਾਵਨ ਅਸਥਾਨ 'ਤੇ ਵੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸੰਧਿਆ ਵੇਲੇ ਦੇ ਦੀਵਾਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ 'ਤੇ ਸੱਜੇ ਨੇ। ਸੁਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ। ਸਤਿਗੁਰੂ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਤਨ ਮਨ ਧੰਨ ਦੇ ਨਾਲ ਸੇਵਾਵਾਂ ਕੀਤੀਆਂ। ਸਤਿਗੁਰੂ ਦੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਅਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਸ਼ਿਵਦੇਵ ਸਿੰਘ ਜੀ ਕਾਹਲੋਂ, ਸਰਦਾਰ ਦਵਿੰਦਰ ਸਿੰਘ ਜੀ, ਬਲਰਾਜ ਕੌਰ, ਸਮੁੱਚੇ ਪਰਿਵਾਰ ਵੱਲੋਂ ਬੱਚੀ ਹਰਜਪ ਕੌਰ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਇਹ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੁੱਚੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਹਾੜੇ 5 ਜੁਲਾਈ ਦਿਨ ਐਤਵਾਰ ਨੂੰ ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ, 9 ਜੁਲਾਈ ਦਿਨ ਵੀਰਵਾਰ ਨੂੰ ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ ਦਾ ਅਤੇ 16 ਜੁਲਾਈ ਨੂੰ ਵੀਰਵਾਰ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ ਉਸੇ ਦਿਨ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ, ਸੇਵਕ ਪਰਿਵਾਰ ਵੱਲੋਂ ਗੁਰੂ ਘਰ ਦੇ ਪ੍ਰੀਤਮਾਨ ਸਵਰਗਵਾਸੀ ਸਰਦਾਰ ਸਵਰਨ ਸਿੰਘ ਜੀ ਤੁੰਗ, ਜੋ ਕਿ ਪਿਛਲੇ ਦਿਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਪ ਰਾਜੇ ਨੇ, ਉਹਨਾਂ ਦਾ ਅੰਤਮ ਸੰਸਕਾਰ 2 ਤਰੀਕ ਨੂੰ ਪਰਿਵਾਰ ਵੱਲੋਂ ਜੋ ਰਾਊਜ਼ਲ ਕਾਸਲ ਬਰੁੱਕ ਮੈਮੋਰੀਅਲ ਪਾਰਕ ਵਿੱਚ ਜੋ ਉੱਥੇ ਅੰਤਮ ਸੰਸਕਾਰ ਹੋ ਰਿਹਾ ਹੈ ਅਤੇ ਪਰਿਵਾਰ ਵੱਲੋਂ ਅੱਜ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਵੀ ਹੋਈ ਹੈ, ਜਿਸ ਦੇ ਭੋਗ 2 ਤਰੀਕ ਨੂੰ ਸ਼ਾਮ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪੈਣਗੇ। ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗੜ ਦੀ ਕੀ ਮਹੱਲਾ ਪਹਿਲਾ, ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੁਮਾਲੀਅਨ ਦੇਖੈ ਗਾਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣੇ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼, ਗੁਰ ਗੁਰ ਕੋਵੇ ਸਾਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਾ ਰਾਖ ਵਡਾਈ ਤੋਏ ਰਹਾਉ। ਬੇਸੋਏ ਚਸਿਆ ਘੜੀਆਂ ਪਹਰਾਂ, ਦਿੱਤੀ ਵਾਰੀ ਮਾਹੋ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਲ ਨੂੰ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰਾਂ ਦਲੋਭਿਤ ਮਨੋ, ਆਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕਉ ਹੋਏ, ਜਾ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਘਰ ਸਾਧੂ ਅੰਜਲੀ ਪੁਨ ਵੱਡਾ ਹੈ, ਘਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਖ ਤਹਾਰਾ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਾਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਾਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਹੀ ਹਾ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਹੁਰਾਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆਵੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਟਹਿਲ ਸੇਵਾ ਹੋਈ ਹੈ ਸਤਿਗੁਰੂ ਜੀ ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਤ ਸਮਰੱਥਾ ਬਖਸ਼ਣੀ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਸਮੂਹ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵੱਲੋਂ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਦੁੱਧ ਦੇ ਲੰਗਰਾਂ ਦੀ ਸੇਵਾ ਕੀਤੀ ਕਿਰਪਾ ਕਰਨੀ ਸਰਬੱਤ ਸੇਵਾਦਾਰ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਗੁਰੂ ਘਰ ਦਾ ਪਿਆਰ ਗੁਰੂ ਘਰ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਤਿ ਸ੍ਰੀ ਅਕਾਲ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਮਨੁੱਖ ਦੇ ਅੰਦਰ ਆਪਣੇ ਮਾਲਕ ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ ਕਰਮ ਕਾਂਡ ਕਰਕੇ ਹਉਮੈਂ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਨ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਪੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਉਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਮਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵੱਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ

ਵਾਹਿਗੁਰੂ ਜੀ। ਰੇ ਮਨ ਮੂਸ ਬਿਲਾ ਮਹਿ ਗਰਬਤ, ਕਰਤਬ ਕਰਤ ਮਹਾ ਮੁਗਨਾ, ਸੰਪਤ ਦੋਲ ਚੋਲ ਸੰਗ ਚੂਲਤ, ਮਾਇਆ ਮਗਨ ਪ੍ਰਮਤ ਕੁਗਨਾ, ਸੁਤ ਬਨਿਤਾ ਸਾਜਨ ਸੁਖ ਬੰਦਪ, ਤਾਸਿਓ ਮੋਹ ਬੜਿਓ ਸੋ ਕਨਾ, ਬੋਇਓ ਬੀਜ ਅਹੰਗ ਮਮ ਅੰਕੁਰ, ਬੀਤਤ ਔਧ ਕਰਤ ਅਗਨਾ, ਮਿਰਤ ਮਜਾਰ ਪਸਾਰ ਮੁਖ ਨਿਰਖਤ, ਪੂਚਤ ਭੁਗਤ ਭੁੱਖ ਭੁੱਖ ਨਾ।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਹੁਕਮ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 665 ਪਰ ਸੁਸ਼ੋਭਿਤ ਹੈ। ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ

ਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਸਚਿਆਰਾ ਹੋਈਐ ਕਿਉਂ ਕੂੜੈ ਤੁੱਟੈ ਪਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।

ਸੁਣੇ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵ ਮਹਿਮਾਨ ਸੁਣਿਆ ਲਾਗੇ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਗ ਨ ਚੱਲੇ ਪੰਥ ਮੰਨੈ ਧਰਮ ਸਿੱਧੀ ਸੰਬੰਧ

ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਸੂਰਮ ਭਗ ਸਾਰ ਅਸੰਖ ਮੋਲ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ

0: ਸੰਖ ਨਾਭ ਸੰਖ ਥਾਭ ਅਗਮ ਅਗਮ ਅਸੰਖ ਲੋ
1: ਅਖਰੀ
0: ਲਿਖਣ ਬੋਲਣ ਬਾਣ ਅਖਰ ਸਿਰ

0: ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ
1: ਧੋਏ।
0: ਪੁੰਨੀ ਪਾਪੀ ਆਖਣ ਨਾਹੀ ਕਰ ਕਰ।

0: ਤਿਸ ਮਨ ਹੁ ਨ ਵਿਸਰੈ
1: ਹੈ। ਅੰਤ
0: ਨ ਵੇਖਣ ਸੁਣਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਜੇ ਵੜੇ ਆਪ ਜਾਣੇ ਆਪ, ਆਪ ਨਾਨਕ ਨਦਰੀ ਕਰਮੀ ਦਾਤ, ਕੀਤੇ ਮੰਗੇ ਜੋਤ ਅਪਾਰ, ਕੀਤੇ ਅਗਣਿਤ ਨਹੀਂ ਵਿਚਾਰ, ਕੀਤੇ ਅਧੂਪ ਭੁਗ ਸਦਮਾਰ, ਇਹ ਪੇਦਾ ਤਰੀ ਦਾ ਤਾਰ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆ ਮੁਖ ਖਾਏ, ਜਿਸਨੋਂ ਬਖਸ਼ੇ ਸਿਫਤ ਸਲਾਹਨ।

ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੀ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕੀ ਹੈ ਸੋ ਘਰ ਕੀ ਹੈ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵ ਨਿਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਏ ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦੈ ਭੰਡਾਰਨ ਘਟ ਘਟ ਵਾਜਹਿ।

ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖਵੀਸ ਏਤ ਰਾਹੇ ਪਦ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈ ਹੈ ਕੂੜੀ।

0: ਜੁਗਤੀ ਚੈ ਸੰਸਾਰ।
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ।
0: ਰਾਤੀ ਰੁਤੀ ਤਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ।
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ।
0: ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
1: ਜਿੱਥੇ ਸੋਹਣ ਪੰਜ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖ

0: ਤਨੇਤ ਬਣ ਤ੍ਰਿਣ ਕਹਿਤ
1: ਸਰਬ ਨਾਮ ਕਥੇ ਕਵਨ ਕਰ ਨਾਮ ਬਰਨਤ ਸਵਤ
0: ਭੁਜੰਗ ਪ੍ਰਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ
1: ਨਮਸਤੰਗ ਅਨੂਪੇ ਨਮਸਤੰਗ ਅਨੂਪੇ
0: ਨਮਸਤੰਗ ਅਪੇਖੇ ਨਮਸਤੰਗ ਅਲੇਖੇ
1: ਨਮਸਤੰਗ ਅਕਾਏ ਨਮਸਤੰਗ ਅਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਅਨਾਮੇ ਨਮਸਤੰਗ ਅਠਾਮੇ
0: ਨਮਸਤੰਗ ਕਰਮੰ ਨਮਸਤੰਗ ਧਰਮੰ
1: ਨਮਸਤੰਗ ਅਨਾਮੰ ਨਮਸਤੰਗ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੋਸੇ ਦਾਨ ਕੇ ਦੇਖ ਫਰੀਓ ਕਰ ਜੋਗ ਜਤੀ ਕੇ
1: ਸੋਰ ਸੁਰਾਦਨ ਸੁਧ ਸੁਧਾ ਦੋ ਸੰਤ ਸਮੂਹ ਅਨੇਕ ਮਤੀ ਕੇ
2: ਸਾਰੇ ਹੀ ਦੇਸ ਕੋ ਦੇਖ ਰਹੀਓ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਏ ਕੇ ਪਾਉ ਤੇ ਇਕ ਰਤੀ ਬਿਨ ਇਕ ਰਤੀ ਕੇ
2: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
1: ਕੋ ਤੁਰੰਗ ਕੁਰੰਗ ਸੇ ਕੋ ਦਿਲ ਪਾਉਣ ਕੇ ਗੋਨ ਕੋ ਜਾਤ ਨਿਵਾਰੇ
2: ਪਾਰੀ ਪੁਜਾਨ ਕੇ ਪੂਪ ਪਲੀ ਬਿਤ ਨਿਆਵਤ ਸੀਸ ਨਾ ਜਾਤ ਵਿਚਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਟ ਦੋਲ ਮਿਦਰੰਗ ਦਗਾਰੇ
1: ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਕ ਦੀ ਹਜ਼ਾਰ ਹਜ਼ਾਰੇ
2: ਭੂਤ ਪਵਿਕ ਪਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
1: ਸ਼੍ਰੀ ਪਾਸੀ ਪਵਾਨ ਪਜੇ ਬਿਨ ਅੰਤ ਪਵੰਤ ਕੇ ਤਾਮ ਸਿਧਾਰੇ
2: ਤੀਰਤ ਨਾਨ ਦੇ ਅਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇ ਕੈ
1: ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਕੇ ਵੇਖੇ
2: ਕੌਣ ਆਹਾਰ ਜਤੀ ਜਤ ਥਾਰ ਸਭੇ ਸੋ ਵਿਚਾਰ ਹਜ਼ਾਰ ਕੇ ਦੇਖੇ
1: ਸ਼੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੇ
2: ਸੁਧ ਸਿਫਾ ਦੁਰੰਦ ਦੁਬਾ ਸੋ ਸਾਜ ਸਨਾ ਦੁਰਜਾਨ ਦਲੈਂਗੇ
1: ਭਾਈ ਕੁਮਾਨ ਪਰੇ ਮਨ ਮੇ ਕਰ ਪਰਬਤ ਪੰਕਾ ਦੇ ਨਾ ਲੇਂਗੇ
2: ਔਰ ਅਰਿਨ ਮਰੋਰ ਮਵਾਸ ਨ ਮਾਤੇ ਮਤੰਗਨ ਮਾਨ ਮਲੈਂਗੇ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
2: ਵੀਰ ਪਾਰ ਬੜੇ ਬੜੇ ਯਾਰ ਬਛਾਰੀ ਸਾਰ ਕੀ ਥਾਰ ਪਛਈਆ
1: ਤੋਰ ਦੇਸ ਮਲਿੰਦ ਮਵਾਸ ਨ ਮਾਤੇ ਗਜਾਨ ਕੇ ਮਾਨ ਮਲਈਆ
2: ਗਾਰੇ ਗਰਾਨ ਕੋ ਤੋਰਨ ਹਾਰ ਸੋ ਬਾਤਨ ਹੀ ਚਕਰਚਾਰ ਲਵਈਆ
1: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਇੱਕ ਦਵਈਆ
2: ਦਾਨਵ ਦੇਵ ਨਿੰਦ ਨਿਸਾਚਰ ਪੂਤ ਪਵਿਕ ਪਵਾਨ ਜਪੈਂਗੇ
1: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੈਂਗੇ
2: ਪੁਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬੋ ਪੁੰਜ ਕਪੈਂਗੇ
1: ਸਾਧ ਸਮੂਹ ਪਰ ਸੰਤ ਫਿਰੇ ਜਾ ਸਤਰ ਸਵੇ ਲੋਕ ਜਪੈਂਗੇ
2: ਮਾਨਵ ਇੰਦਰ ਗਜਿੰਦਰ ਨਰਾਤ ਪਰ ਜੋਨ ਤ੍ਰਿਲੋਕ ਕੋ ਰਾਜ ਕਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜੰਬ ਫਾਸ।

काहू लै पाहन पुंज थरियो सिर काहू लै लिंग गड़े लटकायो।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਮੀ ਕਵਿਓ ਬਾਜ ਬੇਨਤੀ ਚੌਪੀ ਹਮਰੀ ਗੁਰੂ ਹਾਤ ਅੱਛਾ ਪੂਰਨ ਹੋਈ ਜਿਤ ਕੀ ਅੱਛਾ।

0: ਏ ਮਨ ਮੇਰਿਆ ਤੂੰ ਸਦਾਰੋ ਹਰ ਨਾਲੇ,
1: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
0: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਰਨਾ,
1: ਸਭਨਾ ਗਲਾ ਸਮਰਥ ਸੁਆਮੀ ਸਿਓ ਕਿਉ ਮਨੋ ਵਿਸਾਰੇ,
0: ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ,
1: ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ,
0: ਕਰਤਾ ਤੇਰੇ ਸਭ ਕੁਛ ਹੈ ਜੀ ਦੇ ਸੋ ਪਾਵੇ,
1: ਸਦਾ ਸਿਫ ਸਲਾਹ ਤੇਰੀ ਨਾ ਮਨ ਵਿਸਾਵੇ,
0: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ,
0: ਸਾਚਾ ਨਾਮ ਮੇਰਾ ਆਧਾਰੋ,
1: ਸਾਚ ਨਾਮ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ।

0: ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ,
1: ਇਹੋ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲ,
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਏ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ,
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਐ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
0: ਅਧਮ ਗੋਚਰਾ ਤੇਰਾ ਅੰਤ ਨਾ ਪਾਇਆ,
1: ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣ ਹੈ,
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ,
1: ਆਖੇ ਤਾਂ ਵੇਖੇ ਸਭ ਤੂੰ ਹੈ ਜੇ

0: ਧਿਆਵ ਹੈ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਤਾਹੇ ਨਾਨਕ ਸੱਚੇ ਸਾਹੇ ਜਿਉ ਭਾਵੈ ਤੇ ਵਹਿ ਚਲਾਵੇ
1: ਇਹੋ ਸੋਇਲਾ ਸਭ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ
0: ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ
0: ਤਾਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਿਤ ਮਾਤਾ ਪਿਤਾ ਕੁਟੁੰਬ ਸੇ ਸੁਭ

0: ਸੁਣਾ ਵੱਡਾ ਰੋਗ ਲਗਾ ਮਰਨ ਮਨ ਹੋਵੇ ਸਾਰਿਆ
1: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੂ ਬੇਤਾ ਲਿਆ
0: ਕਹੇ ਨਾਨਕ ਜਿਨ ਸਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ
1: ਜਿਉਂ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤ

0: ਸਦਬ ਸੁਣਾਏ
1: ਕਹੇ ਨਾਨਕ ਵਿਚਾਰ ਦੇ ਗੋਬਿੰਦ ਸਤਗੁਰ ਮੁਕਤ ਨ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋ

0: ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਪਾਈ
1: ਕਰਮ ਲਿਖਨ ਤੇ ਪਾਈ ਹੈ ਇਹ ਰੁੱਤ ਸੁਹਾਈ
0: ਮੰਤਰਿਨ ਤ੍ਰਿਵਣ ਮੋਲਿਆ।

0: ਸਸ ਹੇ ਕਰਨਾਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ
1: ਔਰ ਨ ਮੰਗ ਤੋ ਤੁਮ ਤੇ ਕਰ ਚਾਹਤ ਹੋ ਚਿਤ ਮੈਂ ਸੋਈ ਕੀਜੈ
0: ਸਸਤਰਨ ਸੋ ਅਤ ਹੀਰਨ ਪੀਤਰ ਜੂਜ ਮਰੋ ਕਹਿ ਸਾਜ ਪਤੀਜੈ
1: ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਹੈ ਬਰ ਦੀਜੈ
0: ਜੇ ਸ਼ਿਵਾ ਬਰਮੋਏ ਐ ਸ਼ੁਭ ਕਰਮਨ ਤੇ ਕਭੂ

ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ

ਸਮੂਹ ਸੰਗਤ ਨੂੰ ਇਸੇ ਤਰ੍ਹਾਂ ਉੱਦਮ ਉਪਰਾਲੇ ਆਪਣੇ ਦਰ ਘਰ ਨਾਲ ਜੋੜੀ ਰੱਖਣਾ ਸਤਿਗੁਰੂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸ੍ਰੀ

ਸਿੱਧ ਸਾਧਿਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਬਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰੂ ਸਾਹਿਬ ਜੀ ਨੇ ਤਰਸ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਵਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨੇਮ ਅਤੇ ਪ੍ਰੇਮ ਸੇਵਾਵਾਂ ਬਖਸ਼ਿਸ਼ ਕਰਦੇ ਰਹਿਣ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾਲਤਾ ਕਰਨ, ਜਿੰਨਾ ਚਿਰ ਤੱਕ ਦੇਗ ਵਰਤਦੀ ਹੈ। ਆਓ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਜੁੜੀਏ ਜੀ।

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨੀ ਦਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ, ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ, ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਪ੍ਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਆਪ ਜੀ ਦੇ ਹਜ਼ੂਰ ਬੇਅੰਤ ਸੰਗਤ ਹਾਜ਼ਰ ਹੈ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹੈ।

বলেন সোনহাল ওয়াহেগুরু জি কা খালসা ওয়াহেগুরু জি কি ফতেহ।

ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤਿਰੁਅੰਤ ਨਾ ਕਿਨਹੀ ਲਹੀਐ ਸੋ ਕਹੁ ਤਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੋਲੇ ਅੰਧ ਗਾਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।